0: ਅਨੇਕ ਸੇਵਾ ਪ੍ਰਵਾਨ ਕਰਨਾ ਜੀ ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸ਼ਿੰਦਰਪਾਲ ਸਿੰਘ ਜੀ, ਪਟਿਆਲੇ ਵਾਲਿਆਂ ਦਾ ਜਥਾ, ਹੁਣ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਕੰਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਲੜੀਵਾਰ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾਂਗੇ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਪਟਿਆਲੇ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਾਧ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੀ ਦਰ ਤੇ ਪ੍ਰਵਾਨ ਕਰਨ, ਤਿਲ ਪੁਰ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਜੱਥੇ ਦਾ ਹੁਣ ਸਮਾਂ ਕਥਾ ਦਾ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਜੋ ਲੜੀਵਾਰ ਕਥਾ ਚੱਲਦੀ ਪਈ ਸਿੱਖ ਇਤਿਹਾਸ ਦੀ, ਸਤਿਕਾਰਯੋਗ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਤਿੰਨਾਂ ਪਾਸੋਂ ਸਰਵਣ ਕਰੀਏ ਅਤੇ ਉਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ, ਤਿੰਨਾਂ ਦੇ ਜੱਥੇ ਪਾਸੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਗੁਰੂ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰ ਰਹੇ, ਗੁਰੂ ਪੰਥ ਦੀ ਕਥਾ ਸਰਵਣ ਕਰ ਰਹੇ ਹੋ, ਕਿਉਂਕਿ ਗੁਰੂ ਕਾ ਪੰਥ ਗੁਰੂ ਦਾ ਸਰੂਪ ਹੈ, ਗੁਰੂ ਕਾ ਪੰਥ ਅਕਾਲ ਪੁਰਖ ਦਾ ਸਰੂਪ ਹੈ। ਇਸ ਕਰਕੇ ਇਹ ਕਥਾ ਅਕਾਲ ਪੁਰਖ ਨੇ ਗੁਰੂ ਪੰਥ ਦੇ ਰੂਪ ਵਿੱਚ ਜੋ ਸੰਸਾਰ 'ਚ ਵਰਤ ਕੇ ਵਰਤਾਰਾ ਕੀਤਾ ਹੈ ਉਹ ਕਥਾ ਹੈ। ਅੱਜ ਜਿਸ ਮਹਾਂਪੁਰਖ ਦਾ ਇਤਿਹਾਸ ਪ੍ਰਾਰੰਭ ਹੋ ਰਿਹਾ ਇਹ ਉਹ ਮਹਾਨ ਮਹਾਂਪੁਰਖ ਨੇ ਜਿਨ੍ਹਾਂ ਨੂੰ ਅਸੀਂ ਅਰਦਾਸ ਵਿੱਚ ਨਿਤਾ ਪ੍ਰਤੀ ਚੇਤੇ ਕਰਦੇ ਹਾਂ, ਯਾਦ ਕਰਦੇ ਹਾਂ। ਜਦੋਂ ਇਹ ਪੰਕਤੀਆਂ ਕਹੀਆਂ ਜਾਂਦੀਆਂ ਹਨ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਜਦੋਂ ਬੰਦ ਬੰਦ ਕਟਾਏ ਇਹ ਸ਼ਬਦ ਗ੍ਰੰਥੀ ਸਿੰਘ ਜੀ ਵੱਲੋਂ ਬੋਲਿਆ ਜਾਂਦਾ ਪੜ੍ਹਿਆ ਜਾਂਦਾ ਹੈ, ਤਾਂ ਉਸ ਵੇਲੇ ਜਿਸ ਮਹਾਂਪੁਰਖ ਦੇ ਚਰਨਾਂ 'ਚ ਸਾਡੀ ਸੁਰਤ ਟਿਕਦੀ ਹੈ ਉਹ ਮਹਾਂਪੁਰਖ ਨੇ ਸ਼ਹੀਦ ਭਾਈ ਮਨੀ ਸਿੰਘ ਜੀ। ਅੱਜ ਉਹਨਾਂ ਦੀ ਕਥਾ ਸ਼ਹੀਦੀ ਦੀ ਪ੍ਰਾਰੰਭ ਹੋਣ ਲੱਗੀ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਮੁਲਤਾਨ ਦੇ ਇਲਾਕੇ 'ਚ ਅਲੀਪੁਰ ਨਗਰ 'ਚ ਹੋਇਆ। ਇਹਨਾਂ ਦੇ ਸਤਿਕਾਰਯੋਗ ਪਿਤਾ ਸਨ ਭਾਈ ਮਾਈ ਦਾਸ ਜੀ। ਜਦੋਂ ਭਾਈ ਮਨੀ ਸਿੰਘ ਜੀ ਛੋਟੀ ਉਮਰ ਵਿੱਚ ਹੀ ਸਨ, 12-13 ਸਾਲ ਦੀ ਆਯੂ ਸੀ, ਇਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਮਾਈ ਦਾਸ ਜੀ ਭਾਈ ਮਨੀ ਸਿੰਘ ਜੀ ਨੂੰ ਕੀਰਤਪੁਰ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਲੈ ਕੇ ਆਏ ਅਤੇ ਗੁਰੂ ਚਰਨਾਂ 'ਚ ਇਹਨਾਂ ਨੂੰ ਸਮਰਪਣ ਕੀਤਾ। ਭਾਈ ਮਨੀ ਸਿੰਘ ਜੀ ਦੇ 11 ਭਰਾ ਹੋਰ ਨੇ, ਉਹ ਵੀ ਗੁਰੂ ਘਰ ਦੇ ਸੇਵਕ ਨੇ, ਸ਼ਹੀਦ ਨੇ। 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਔਰ 10ਵੇਂ ਪਾਤਸ਼ਾਹ ਜੀ ਦੀ ਸੇਵਾ ਭਾਈ ਮਨੀ ਸਿੰਘ ਜੀ ਨੇ 4 ਪਾਤਸ਼ਾਹੀਆਂ ਦੀ ਸੇਵਾ ਕੀਤੀ ਔਰ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਵੀ ਲੰਬਾ ਸਮਾਂ ਭਾਈ ਮਨੀ ਸਿੰਘ ਜੀ ਨੇ ਗੁਰੂ ਪੰਥ ਦੀ ਸੇਵਾ ਨਿਭਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੋਂ ਚਲੇ ਗਏ ਕੀਰਤਪੁਰ ਸਾਹਿਬ ਨੂੰ, ਤਾਂ 6ਵੇਂ ਪਾਤਸ਼ਾਹ ਦੇ ਜਾਣ ਤੋਂ ਬਾਅਦ ਬਾਬੇ ਪ੍ਰਿਥੀ ਚੰਦ ਦਾ ਪੁੱਤਰ ਸੀ ਬਾਬਾ ਮਿਹਰਵਾਨ, ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਸੀ, ਮੇਣਿਆਂ ਦਾ ਕਬਜ਼ਾ ਰਿਹਾ। ਤਦੇ ਜਦੋਂ 9ਵੇਂ ਪਾਤਸ਼ਾਹ ਜੀ ਦਰਸ਼ਨਾਂ ਨੂੰ ਗਏ ਸੀ ਉਦੋਂ ਇਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਮਹਾਰਾਜ 9ਵੇਂ ਪਾਤਸ਼ਾਹ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਸਨ ਕਰਨ ਦਿੱਤੇ। 10ਵੇਂ ਪਾਤਸ਼ਾਹ ਦੇ ਵੇਲੇ ਅੰਮ੍ਰਿਤਸਰ ਸ਼ਹਿਰ ਦੀ ਸੰਗਤ ਨੇ ਕਲਗੀਧਰ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਆਪ ਜੀ ਆਪਣੇ ਅਧੀਨ ਕਰੋ, ਕਿਉਂਕਿ ਮੀਣੇ ਮਾੜੀਆਂ ਕਰਤੂਤਾਂ ਕਰਦੇ ਹਨ। ਕਲਗੀਧਰ ਜੀ ਨੇ ਬਚਨ ਕੀਤਾ ਸੰਗਤ ਨੂੰ ਕਿ ਅਸੀਂ ਤਾਂ ਸੰਕਲਪ ਕੀਤਾ ਵੀ ਅਸੀਂ ਸਤਲੁਜ ਦਰਿਆ ਪਾਰ ਕਰਕੇ ਪਰੇ ਨਹੀਂ ਜਾਣਾ ਦੂਰ, ਸਾਡੇ ਵੱਡੇ ਮਾਝੇ ਦੇ ਇਲਾਕੇ 'ਚ ਵਿਚਰੇ ਹਨ, ਸਾਨੂੰ ਹੁਕਮ ਹੈ ਵੀ ਅਸੀਂ ਇਸ ਇਲਾਕੇ 'ਚ ਗੁਰਮਤਿ ਦਾ ਪ੍ਰਚਾਰ ਕਰਨਾ। ਤਾਂ ਉਸ ਵਕਤ ਪਾਤਸ਼ਾਹ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ। ਭਾਈ ਮਨੀ ਸਿੰਘ ਜੀ ਇਕੱਲੇ ਸੰਤ ਨਹੀਂ ਸੀ, ਯੋਧੇ ਵੀ ਸੀ। ਜਦੋਂ ਪੰਘਾਣੀ ਦਾ ਜੰਗ ਹੋਇਆ, ਪੰਘਾਣੀ ਦੇ ਜੰਗ ਵਿੱਚ ਪਾਉਂਟਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਨੇ ਆਪਣੀ ਤਲਵਾਰ ਦੇ ਜ਼ੋਰ ਵਿਖਾਏ। ਉਹ ਯੋਧੇ ਵੀ ਜੰਗ ਦੇ ਮੈਦਾਨ 'ਚ ਲੜਦੇ ਰਹੇ। ਅਕਸਰ ਇਹ ਕਥਾ ਸੰਗਤ

ਗੁਰਬਾਣੀ ਸਿੰਘ ਜੀ ਨੇ ਪ੍ਰਬੰਧ ਸੰਭਾਲਿਆ ਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਮੁਕਰਰ ਹੋਏ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਦੂਸਰੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਭਾਈ ਮਨੀ ਸਿੰਘ ਜੀ ਹਨ। ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਤੇ ਬਹੁਤ ਸਾਰੇ ਧਰਮ ਗ੍ਰੰਥਾਂ ਨੂੰ ਵੀ ਲਿਖਿਆ ਤੇ ਉੱਥੇ ਗੁਰਬਾਣੀ ਦੀ ਸੰਥਿਆ ਪੜ੍ਹਾਉਣੀ। ਭਾਈ ਮਨੀ ਸਿੰਘ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦਾ ਟੀਕਾ ਕੀਤਾ। ਇੱਕ ਵਾਰ ਜਿਹੜੀ ਸਿੱਖਾਂ ਦੀ ਵਾਰ ਹੈ 11ਵੀਂ, ਉਹਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ। ਉਹਨੂੰ ਸਿੱਖਾਂ ਦੀ ਭਗਤਮਾਲਾ ਕਹਿੰਦੇ। ਗੁਰੂ ਨਾਨਕ ਸਾਹਿਬ ਦੀ ਇੱਕ ਜਨਮ ਸਾਖੀ ਭਾਈ ਮਨੀ ਸਿੰਘ ਜੀ ਨੇ ਆਪਣੇ ਹੱਥੀਂ ਲਿਖੀ ਹੈ। ਤੋ ਇਸ ਤਰ੍ਹਾਂ ਬੜਾ ਲੰਮਾ ਅਰਸਾ ਭਾਈ ਮਨੀ ਸਿੰਘ ਜੀ ਨੇ ਪੰਥ ਦੀ ਸੇਵਾ ਕੀਤੀ। ਜਦੋਂ ਤੱਤ ਖਾਲਸੇ ਤੇ ਬੰਦਈ ਖਾਲਸਾ ਦਾ ਝਗੜਾ ਹੋਇਆ ਅਕਾਲ ਤਖ਼ਤ ਸਾਹਿਬ, ਬੰਦਈ ਕਹਿਣ ਲੱਗੇ ਕਿ ਦਰਬਾਰ ਸਾਹਿਬ ਤੇ ਸਾਡਾ ਪ੍ਰਬੰਧ ਹੋਵੇਗਾ, ਤੱਤ ਖਾਲਸਾ ਕਹਿਣ ਲੱਗਾ ਖਾਲਸੇ ਦਾ ਪ੍ਰਬੰਧ ਹੋਵੇਗਾ। ਜਦੋਂ ਤਲਵਾਰਾਂ ਧੂਲੀਆਂ ਤੇ ਭਾਈ ਮਨੀ ਸਿੰਘ ਜੀ ਵਿਚਕਾਰ ਖਲੋ ਗਏ ਵੀ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਅਸੀਂ ਭਰਾਵਾਂ ਨੂੰ ਭਰਾ ਨਹੀਂ ਮਾਰਨ ਦੇਣੇ, ਜੇ ਤੁਸੀਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਪ੍ਰਤੱਖ ਸਮਝਦੇ ਹੋ ਤੇ ਇਹ ਫੈਸਲਾ ਗੁਰੂ ਰਾਮਦਾਸ ਸਾਹਿਬ ਜੀ ਤੇ ਛੱਡੋ। ਕਹਿੰਦੇ ਜੀ ਕੀ ਕਰੀਏ। ਭਾਈ ਮਨੀ ਸਿੰਘ ਜੀ ਨੇ ਆਖਿਆ ਵੀ ਦੋ ਚਿੱਠੀਆਂ ਲਿਖੋ, ਪਰਚੀਆਂ। ਇੱਕ ਪਰਚੀ ਤੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੱਤ ਖਾਲਸਾ ਫਤਿਹ ਗਜਾਉਂਦਾ, ਜਿਹੜੀ ਹੁਣ ਆਪਾਂ ਗਜਾਉਂਦੇ ਹਾਂ। ਜਿਹੜੇ ਬੰਦਈ ਖਾਲਸੇ ਸੀ ਉਹ ਫਤਿਹ ਗਜਾਉਂਦੇ ਸੀ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇੱਕ ਪਰਚੀ ਉਹਨਾਂ ਦੀ ਲਿਖੀ ਤੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਅਰਦਾਸ ਕਰਕੇ ਜਿੱਥੇ ਹਰ ਕੀ ਪੌੜੀ ਤੋਂ ਆਪ ਜੀ ਚੂੜਾ ਲੈਂਦੇ ਹੋ, ਉਸ ਜਗ੍ਹਾ ਤੇ ਦੋਵੇਂ ਚਿੱਠੀਆਂ ਜਿਹੜੀਆਂ ਸੀ ਉਹ ਸਰੋਵਰ ਚ ਪਾ ਦਿੱਤੀਆਂ। ਔਰ ਇਹ ਫੈਸਲਾ ਕੀਤਾ ਵੀ ਜਿਹੜੀ ਚਿੱਠੀ ਤਰ ਕੇ ਆਏਗੀ ਉਹ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦਾ ਪ੍ਰਬੰਧ ਸਾਂਭਣਗੇ। ਕਹਿਣ ਲੱਗੇ ਜੇ ਦੋਵੇਂ ਤਰ ਗਈਆਂ, ਕਹਿੰਦੇ ਫਿਰ ਦੋਵੇਂ ਸਾਂਭਣਗੇ ਸਾਂਝੇ। ਕਹਿੰਦੇ ਜੇ ਦੋਵੇਂ ਡੁੱਬ ਗਈਆਂ ਫਿਰ, ਕਹਿਣ ਲੱਗੇ ਫਿਰ ਗੁਰੂ ਸਾਹਿਬ ਜੀ ਇਹ ਚਾਹੁੰਦੇ ਆ ਵੀ ਫਿਰ ਅੱਗੇ ਪੰਥ ਨਾ ਵਧੇ, ਫਿਰ ਤਾਂ ਮਹਾਰਾਜ ਜੀ ਦੇ ਹੱਥ ਦੀ ਖੇਡ। ਕਹਿੰਦੇ ਉਹ ਦੋਵੇਂ ਪਰਚੀਆਂ ਜਦੋਂ ਅਰਦਾਸ ਕਰਕੇ ਪਾਈਆਂ ਸਰੋਵਰ ਚ ਭਾਈ ਮਨੀ ਸਿੰਘ ਨੇ, ਪਹਿਲਾਂ ਦੋਵੇਂ ਪਰਚੀਆਂ ਡੁੱਬ ਗਈਆਂ ਥੱਲੇ ਜਲ ਚ। ਜਦੋਂ ਦੋਵੇਂ ਪਰਚੀਆਂ ਡੁੱਬ ਗਈਆਂ ਤੇ ਸਿੱਖਾਂ ਨੂੰ ਫਿਕਰ ਪੈ ਗਿਆ ਵੀ ਸਤਿਗੁਰਾਂ ਨੇ ਪਤਾ ਨੀ ਕੀ ਭਾਣਾ ਵਰਤਾਉਣਾ। ਸਭ ਭਜਨ ਕਰਨ ਲੱਗੇ। ਕਹਿੰਦੇ ਵੇਖਦਿਆਂ ਵੇਖਦਿਆਂ ਇੱਕ ਪਰਚੀ ਤਰ ਕੇ ਉੱਪਰ ਆਈ ਜਿਹਦੇ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਭਾਈ ਮਨੀ ਸਿੰਘ ਜੀ ਨੇ ਏਡੇ ਵੱਡੇ ਜਿਹੜੇ ਝਗੜੇ ਹੋਣੇ ਉਹ ਵੀ ਪੰਥ ਚ ਪੈ ਕੇ ਨਿਬੇੜਨੇ, ਇਹੋ ਜਿਹੇ ਮਹਾਂਪੁਰਖ ਸੀ। ਉਹਨਾਂ ਦੀ ਸ਼ਹਾਦਤ ਕਿਵੇਂ ਹੋਈ, ਕੀ ਕਾਰਨ ਬਣੇ, ਉਹ ਕਥਾ ਭਾਈ ਰਤਨ ਸਿੰਘ ਜੀ ਭੰਗੂ ਇਸ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਕਿਉਂਕਿ ਇਹ ਸਾਰੀ ਕਥਾ ਉਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਰਾਏ ਸਿੰਘ ਨੇ ਭਾਈ ਰਤਨ ਸਿੰਘ ਨੂੰ ਸੁਣਾਈ ਹੈ, ਔਰ ਭਾਈ ਰਾਏ ਸਿੰਘ ਨੇ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਭਾਈ ਮਨੀ ਸਿੰਘ ਨੂੰ ਸ਼ਹੀਦ ਹੁੰਦਿਆਂ। ਉਹਨਾਂ ਨੇ ਜੋ ਵੇਖਿਆ ਉਹ ਆਪਣੇ ਪੁੱਤਰ ਨੂੰ ਦੱਸਿਆ ਤੇ ਭਾਈ ਰਤਨ ਸਿੰਘ ਜੀ ਨੂੰ ਇਹ ਗ੍ਰੰਥ ਵਿੱਚ ਕਥਾ ਸਾਰੀ ਲਿਖੀ ਹੈ। ਆਓ ਜਪੀ ਤਪੀ ਮਹਾਂਪੁਰਖ ਸ਼ਹੀਦ ਭਾਈ ਮਨੀ ਸਿੰਘ ਜੀ, ਤਿਨ੍ਹਾਂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਇਹ ਉਹ ਮਹਾਂਪੁਰਖ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਚੋਂ 54 ਤੋਂ ਵੱਧ ਮੈਂਬਰ ਸ਼ਹੀਦ ਹੋਏ, ਪੁੱਤਰ ਵੀ, ਪੋਤਰੇ ਵੀ, ਪੜਪੋਤਰੇ ਵੀ ਭਾਈ ਮਨੀ ਸਿੰਘ ਦੇ। ਇੱਕੋ ਪਰਿਵਾਰ ਚੋਂ ਏਡਾ ਵੱਡਾ 54 ਮੈਂਬਰ ਥੋੜੇ ਨਹੀਂ ਹੁੰਦੇ ਸੰਗਤ ਜੀ, ਇੱਕੋ ਟੱਬਰ ਚੋਂ ਇੱਕੋ ਪਰਿਵਾਰ ਚੋਂ 10 ਪੁੱਤਰ ਨੇ, 10 ਵਿੱਚੋਂ 7 ਸ਼ਹੀਦ ਹੋਏ, ਪੋਤਰੇ ਸ਼ਹੀਦ ਹੋਏ, 12 ਭਰਾ ਸੀ ਜਿਨ੍ਹਾਂ ਚੋਂ 11 ਸ਼ਹੀਦ ਹੋਏ। ਇਹੋ ਜੇ ਮਹਾਨ ਜਪੀ ਤਪੀ ਮਹਾਂਪੁਰਖ ਸ਼ਹੀਦ ਭਾਈ ਮਨੀ ਸਿੰਘ ਜੀ, ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਇਹੋ ਜਿਹੇ ਮਹਾਂਪੁਰਖਾਂ ਦੇ ਵਾਰਸ ਹਾਂ, ਅਸੀਂ ਉਹਨਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਹੋਈਏ ਤੇ ਉਹਨਾਂ ਦੇ ਰਿਣੀ ਹੋਈਏ। ਸਾਡੇ ਸਿਰਾਂ ਤੇ ਸਾਡੇ ਸ਼ਹੀਦਾਂ ਦਾ ਕਰਜ਼ਾ ਖਾਲਸਾ ਜੀ, ਉਹ ਕਰਜ਼ਾ ਅਸੀਂ ਕਦੇ ਲਾਹ ਨਹੀਂ ਸਕਦੇ। ਜੇ ਰੋਮ ਰੋਮ ਵੀ ਕਟਾ ਦਈਏ ਨਾ ਆਪਣਾ, ਤੇ ਆਪਣੇ ਵੱਡਿਆਂ ਮਹਾਂਪੁਰਖਾਂ ਸ਼ਹੀਦਾਂ ਦੀ ਸ਼ਹਾਦਤ ਦਾ ਕਰਜ਼ਾ ਅਸੀਂ ਲਾਹ ਨਹੀਂ ਸਕਦੇ।

ਸਾਨੂੰ ਚਾਹੀਦਾ ਹੈ ਕਿ ਜਿਸ ਗੁਰੂ ਪੰਥ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਸ਼ਹੀਦੀਆਂ ਦਿੱਤੀਆਂ ਹਨ, ਉਹਨਾਂ ਮਹਾਂਪੁਰਖਾਂ ਦਾ ਪ੍ਰਚਾਰ ਪ੍ਰਸਾਰ ਕਰੀਏ, ਉਹਨਾਂ ਦੀਆਂ ਗਥਾਵਾਂ ਆਪਣੇ ਪਰਿਵਾਰਾਂ 'ਚ ਬਹਿ ਕੇ ਕਹੀਏ, ਸੁਣੀਏ, ਆਪਣੇ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਦੱਸੀਏ, ਤਾਂ ਜੋ ਆਪਣੇ ਵਿਰਸੇ ਨਾਲ, ਆਪਣੇ ਪਿਛੋਕੜ ਨਾਲ, ਆਪਣੀਆਂ ਲਗਰਾਂ ਨਾਲ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਆਪਣੀਆਂ ਜੜ੍ਹਾਂ ਨਾਲ, ਆਪਣੇ ਮੂਲ ਨਾਲ ਜੁੜੇ ਰਹਿਣ, ਤਾਂ ਫਿਰ ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਸੁਣਾਓ, ਸੁਣੋ ਅਤੇ ਸੁਣਾਓ। ਆਓ ਭਾਈ ਮਨੀ ਸਿੰਘ ਜੀ ਦੇ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਗਜ ਵੱਜ ਕੇ ਆਖੋ।

0: ਰਤਨ ਸਿੰਘ ਜੀ ਭੰਗੂ ਕਹਿੰਦੇ ਆ, ਸੰਗਤ ਜੀ ਤੁਸੀਂ ਪ੍ਰੀਤ ਲਾ ਕੇ ਸੁਣੋ, ਪ੍ਰੇਮ ਨਾਲ ਸੁਣੋ ਕਿ ਹੁਣ ਮੈਂ ਹਕੀਕਤ ਕਹਿਣ ਲੱਗਾ। ਇਹ ਹਕੀਕਤ ਹੈ, ਸੱਚ ਹੈ, ਇਹ ਕਲਪਨਾ ਨਹੀਂ ਹੈ। ਕੱਲ ਨੂੰ ਕਿਤੇ ਕੋਈ ਭੁਲੇਖਾ ਹੋਵੇ ਕਿਸੇ ਦੇ ਹਿਰਦੇ ਚ ਵੀ ਇਹ ਕਲਪਨਾ ਹੈ। ਕਹਿੰਦੇ ਹਕੀਕਤ ਹੈ ਜੋ ਵਰਤਿਆ ਉਹ ਮੈਂ ਆਪ ਜੀ ਨੂੰ ਸਰਵਣ ਕਰਾਉਣਾ। ਭਾਈ ਰਤਨ ਸਿੰਘ ਜੀ ਕਹਿੰਦੇ ਆਪ ਜੀ ਪ੍ਰੇਮ ਨਾਲ ਸੁਣੋ।
1: ਮਨੀ ਸਿੰਘ ਜੀ ਰੱਖ ਸਿੱਖੀ ਮਹਾਂ ਸ਼ਹੀਦੀ ਲੀਤ,
0: ਕਿ ਕਿਵੇਂ ਭਾਈ ਮਨੀ ਸਿੰਘ ਜੀ ਨੇ ਸਿੱਖੀ ਰੱਖੀ ਤੇ ਮਹਾਨ ਸ਼ਹਾਦਤ ਦਾ ਰੁਤਬਾ ਪ੍ਰਾਪਤ ਕੀਤਾ। ਗੁਰਸਿੱਖੀ ਰੱਖੀ ਤੇ ਮਹਾਨ ਸ਼ਹਾਦਤ ਦਾ ਰੁਤਬਾ ਪ੍ਰਾਪਤ ਕੀਤਾ।
1: ਚੌਪਈ ਮਨੀ ਸਿੰਘ ਥੋ ਸੰਤ ਸੁਜਾਨ,
0: ਭਾਈ ਮਨੀ ਸਿੰਘ ਜੀ ਪੂਰੇ ਸੰਤ ਸੀ, ਪੂਰੇ ਸੂਰੇ ਸੰਤ, ਸੰਤ ਬਿਰਤੀ ਦੇ ਮਾਲਕ ਸੀ ਭਾਈ ਮਨੀ ਸਿੰਘ ਜੀ। ਜਦੋਂ ਉਹਨਾਂ ਦੀ ਗਿਆਨ ਰਤਨਾਵਲੀ, ਸਿੱਖਾਂ ਦੀ ਭਗਤਮਾਲਾ, ਜਨਮ ਸਾਖੀਆਂ ਗੁਰੂ ਨਾਨਕ ਸਾਹਿਬ ਦੀਆਂ, ਭਾਈ ਮਨੀ ਸਿੰਘ ਜੀ ਦੀਆਂ ਲਿਖੀਆਂ ਪੜ੍ਹਦੇ ਹਾਂ ਤੇ ਪਤਾ ਲੱਗਦਾ ਕਿ ਭਾਈ ਮਨੀ ਸਿੰਘ ਜੀ ਕਿੰਨੇ ਵੱਡੇ ਮਹਾਂਪੁਰਖ ਸੰਤ ਸਨ। ਕਹਿੰਦੇ ਭਾਈ ਮਨੀ ਸਿੰਘ ਜੀ ਪੂਰਨ ਸੰਤ ਸਨ, ਜਿਨ੍ਹਾਂ ਨੇ ਸਿੱਖੀ ਰੱਖੀ ਤੇ ਬੜੇ ਸੁਜਾਨ, ਬੜੇ ਸਿਆਣੇ, ਸੂਝਵਾਨ। ਜਦੋਂ ਕੋਈ ਪੰਥ ਦਾ ਵੱਡਾ ਮਸਲਾ ਅੜ ਜਾਂਦਾ ਤੇ ਭਾਈ ਮਨੀ ਸਿੰਘ ਜੀ ਉਹਨੂੰ ਸੁਲਝਾਉਂਦੇ।
1: ਜਤੀ ਸਤੀ ਉਹ ਧਿਆਨੀ ਮਾਨ,
0: ਭਾਈ ਮਨੀ ਸਿੰਘ ਜੀ ਜਤੀ ਵੀ ਨੇ। ਤੁਸੀਂ ਆਖੋਗੇ ਵੀ ਉਹਨਾਂ ਦੇ ਤਾਂ 10 ਪੁੱਤਰ ਸੀ, ਜਿਹਦੇ 10 ਪੁੱਤਰ ਉਹ ਜਤੀ ਕਿਵੇਂ ਹੋਇਆ? ਜਤੀ ਤਾਂ ਉਹ ਹੁੰਦਾ ਜਿਹਨੇ ਵਿਆਹ ਨਾ ਕਰਾਇਆ ਹੋਵੇ, ਉਹਨੂੰ ਜਤੀ ਕਹਿੰਦੇ ਆ। ਪਰ ਖਾਲਸਾ ਜੀ, ਗੁਰੂ ਪੰਥ ਚ ਜਤੀ ਪਤਾ ਕੌਣ ਆ? ਗੁਰੂ ਪੰਥ ਚ ਜਤੀ ਉਹ ਹੈ ਜਿਹੜਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣ। ਏਕਾ ਨਾਰੀ ਜਤੀ, ਜਿਵੇਂ ਇਸਤਰੀ ਪਤੀ ਵਰਤਾ ਧਰਮ ਦੀ ਪਾਲਣਾ ਕਰਦੀ ਹੈ, ਤਿਵੇਂ ਪਤੀ ਆਪਣੇ ਪਤੀ ਵਰਤ ਧਰਮ ਦੀ ਪਾਲਣਾ ਕਰੇ, ਉਹਨੂੰ ਕਹਿੰਦੇ ਏਕਾ ਨਾਰੀ ਜਤੀ। ਕਿ ਪਰ ਇਸਤਰੀ ਨੂੰ ਮਾਂ ਭੈਣ ਤੇ ਧੀ ਦੇ ਤੁਲ ਕਰਕੇ ਜਾਣੇ, ਵੱਡੀ ਹੈ ਤੇ ਮਾਂ ਤੁਲ, ਬਰਾਬਰ ਦੀ ਹੈ ਤਾਂ ਭੈਣ ਤੁਲ, ਛੋਟੀ ਹੈ ਤਾਂ ਧੀ ਦੇ ਤੁਲ। ਹੁਣ ਤਾਂ ਜੇ ਉਮਰ ਕਰਕੇ ਵੱਡੀ ਕੋਈ ਮਾਤਾ ਹੋਵੇ ਉਹਨੂੰ ਮਾਤਾ ਕਹਿ ਦਿਓ, ਤਾਂ ਉਹ ਵੀ ਕਈ ਵਾਰੀ ਮਨ ਦੇ ਵਿੱਚ ਨਾ, ਇੱਧਰ ਅਮੈਰੀਕਾ 'ਚ ਮੈਨੂੰ ਇੱਕ ਸਿੰਘ ਦੱਸਿਆ, ਕਹਿੰਦੇ ਜੀ 70-70 ਸਾਲ ਦੀਆਂ ਬਜ਼ੁਰਗ ਮਾਈਆਂ ਨੂੰ 25-30 ਸਾਲ ਦੇ ਬੱਚੇ ਜੇ ਮਾਤਾ ਕਹਿ ਦੇਣ, ਕਹਿੰਦੇ ਨਾ ਸਾਨੂੰ ਮਾਤਾ ਨਾ ਆਖੋ। ਕਿਉਂ ਜੀ? ਨਾ ਜੀ, ਅਸੀਂ ਤਾਂ ਹਾਲੇ ਇੰਨੀ ਉਮਰ ਦੇ ਹਾਂ ਹੀ ਨਹੀਂ ਹਾਂ। ਇੱਥੇ ਤਾਂ 10 ਦਿਨ ਵੀ ਵੱਡਾ ਉਮਰ ਕਰਕੇ ਮਹੀਨਾ ਵੀ ਤਾਂ ਵੀ ਮਾਤਾ ਰੂਪ ਹੀ ਕਰਕੇ ਵੇਖਣਾ, ਬਰਾਬਰ ਦੀ ਨੂੰ ਭੈਣ ਤੁਲ ਕਰਕੇ, ਛੋਟੀ ਨੂੰ ਧੀ ਤੁਲ ਕਰਕੇ ਵੇਖਣਾ, ਉਹ ਵੀ ਜਤੀ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਹੈ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਚਰਿੱਤਰ ਲਿਖੇ ਗੁਰਦੇਵ ਨੇ। ਇੱਕ ਚਰਿੱਤਰ 'ਚ ਬਚਨ ਆਉਂਦਾ ਕਿ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ। 9ਵੇਂ ਪਾਤਸ਼ਾਹ ਕਹਿੰਦੇ, ਕਲਗੀਧਰ ਜੀ ਨੂੰ ਕਹਿੰਦੇ, ਮੈਨੂੰ ਹੁਕਮ ਕੀਤਾ ਮੇਰੇ 9ਵੇਂ ਪਾਤਸ਼ਾਹ ਨੇ, ਜੋ ਹੁਕਮ ਮੇਰੇ ਪਿਤਾ ਨੇ ਮੈਨੂੰ ਕੀਤਾ ਖਾਲਸਾ ਜੀ, ਉਹ ਹੁਕਮ ਮੈਂ ਤੁਹਾਨੂੰ ਕਰਦਾ, ਕਿਉਂਕਿ ਤੁਸੀਂ ਮੇਰੇ ਪੁੱਤਰ ਹੋ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਹਾਂ, ਤੁਸੀਂ ਮੇਰੇ ਪੁੱਤਰ ਹੋ ਤੇ ਮੈਂ ਤੁਹਾਨੂੰ ਹੁਕਮ ਕਰਦਾ। ਉਹ ਕੀ ਹੁਕਮ ਹੈ? ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਊਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘੱਟ ਥਾਰੇ। ਬਚਨ ਕਲਗੀਧਰ ਜੀ ਨੇ ਕਲਮ ਨਾਲ ਲਿਖੇ ਆ। ਬਿਭੋਰ ਸਾਹਿਬ ਨੰਗਲ ਡੈਮ ਦੇ ਲਾਗੇ ਮਹਾਰਾਜ ਜੀ ਦਾ ਸਥਾਨ ਹੈ, ਉੱਥੇ ਬਹਿ ਕੇ ਬਾਣੀ ਲਿਖੀ ਹੈ ਕਿ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਯਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਤ ਤੁਮ ਨਿਹੇ ਬੜਈਐ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋਣਾ ਜਾਈਐ। ਕਹਿੰਦੇ ਜਦੋਂ ਅਸੀਂ ਸੁਧ ਸੰਭਾਲੀ, ਸਾਡੇ ਪਿਤਾ ਨੇ ਆਖਿਆ ਪੁੱਤਰ ਤੈਨੂੰ ਸਾਡੀ ਕਸਮ ਹੈ, ਤੈਨੂੰ ਸਾਡਾ ਪ੍ਰਣ ਹੈ ਕਿ ਤੇਰੇ ਸਰੀਰ ਚ ਜਦੋਂ ਤੱਕ ਪ੍ਰਾਣ ਚੱਲਣ ਆਪਣੀ ਇਸਤਰੀ ਨਾਲ ਹਿੱਤ ਰੱਖਣਾ, ਪਰ ਇਸਤਰੀ ਦਾ ਖਿਆਲ ਸੁਪਨੇ ਵਿੱਚ ਵੀ ਨਹੀਂ ਆਉਣ ਦੇਣਾ। ਤੇ ਜਿਹੜੇ ਇਹੋ ਜਿਹੇ ਭਾਵ ਵਾਲੇ ਨੂੰ, ਉਹਨਾਂ ਨੂੰ ਜਤੀ ਕਹਿੰਦੇ ਆ। ਭਾਈ ਮਨੀ ਸਿੰਘ ਜੀ ਇਹੋ ਜਿਹੇ ਜਤੀ ਮਹਾਂਪੁਰਖ ਸਨ। ਕਹਿੰਦੇ ਜਤੀ ਵੀ ਨੇ ਫਿਰ ਸਤੀ ਵੀ ਨੇ। ਸਤੀ ਕਿਹਨੂੰ ਕਹਿੰਦੇ ਆ? ਸੱਤ ਬੋਲਣ ਵਾਲੇ ਨੂੰ। ਅਸੀਂ ਤਾਂ ਪੈਰ ਪੈਰ ਤੇ ਝੂਠ ਬੋਲਣ ਦੀ ਬਿਰਤੀ ਰੱਖਦੇ ਹਾਂ। ਆ ਮੋਬਾਈਲ ਤੇ ਸਾਨੂੰ ਕਿੰਨੇ ਝੂਠ ਬੋਲਣੇ ਸਿਖਾ ਦਿੱਤੇ ਆ। ਹੋਈਏ ਕਿੱਥੇ, ਕੋਈ ਪੁੱਛੇ ਕਿੱਥੇ ਆ, ਕਹਿੰਦਾ ਜੀ ਫਲਾਣੀ ਥਾਂ ਤੇ ਆ। ਭਾਵੇਂ ਘਰ ਬੈੱਡ ਤੇ ਬੈਠਾ ਹੋਵੇ, ਮੈਂ ਤਾਂ ਐਡਮਿੰਟਰ ਫਿਰਦਾ ਕਿੰਨੇ ਉਹਦੇ ਨਾਲ ਕੀ ਹੋ ਗਿਆ ਝੂਠ ਬੋਲਣ ਨਾਲ। ਇਹ ਵਾਦੀ ਕਿੰਨੀ ਜ਼ਿਆਦਾ ਭਿਆਨਕ ਹੈ, ਸਾਨੂੰ ਇਹਦਾ ਖਿਆਲ ਨਹੀਂ ਕਿ ਸਰਸਰੀ ਜਿਹਾ ਵੀ ਬੋਲਿਆ ਹੋਇਆ ਝੂਠ ਸਾਡੇ ਬਹੁਤ ਪੁੰਨਾਂ ਦਾ ਨਾਸ਼ ਕਰਦਾ, ਬਹੁਤ ਸਾਰੇ ਪੁੰਨਾਂ ਦਾ ਨਾਸ਼ ਕਰਦਾ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਤੀ ਵੀ ਨੇ, ਮਹਾਂਪੁਰਖ ਸਤੀ ਵੀ ਨੇ ਤੇ ਫਿਰ ਧਿਆਨੀ ਮਾਨ ਧਿਆਨੀ ਨੇ। ਗੁਰੂ ਸਾਹਿਬ ਦਾ ਧਿਆਨ ਹਰ ਵੇਲੇ ਉਹਨਾਂ ਦੇ ਹਿਰਦੇ ਚ ਰਹਿੰਦਾ। ਗੁਰ ਕੀ ਬੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਧੰਨ ਭਾਈ ਮਨੀ ਸਿੰਘ ਜੀ ਦੇ ਹਿਰਦੇ ਚ ਸਦਾ ਬਾਜਾਂ ਵਾਲੇ ਦੀ ਮੂਰਤ ਵਸਦੀ ਹੈ, ਸਦਾ ਕਲਗੀਧਰ ਜੀ ਦਾ ਧਿਆਨ ਧਾਰ ਕੇ ਰੱਖਦੇ ਹਨ।
1: ਹਠੀ ਤਪੀਓ ਮਤ ਕੋ ਪੂਰੋ,
0: ਹਠੀ ਵੀ ਨੇ, ਹਠੀ ਸ਼ਹੀਦੀ ਦੇ ਸਕਦਾ। ਇਹ ਹੱਠ ਹੰਕਾਰ ਵਾਲਾ ਹੱਠ ਨਹੀਂ, ਇਹ ਨਿਰਮਲ ਹੱਠ ਹੈ। ਇਹ ਉਹ ਸਿਰ ਹੈ ਜਿਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਨਾ, ਸੀਸ ਦੀਆ ਪਰ ਸਿਰ ਨਾ ਦੀਆ। ਕਲਗੀਧਰ ਜੀ ਨੇ ਬਚਨ ਕਹੇ ਨੌਵੇਂ ਪਾਤਸ਼ਾਹ ਦੀ ਮਹਿਮਾ ਵਿੱਚ, ਕਹਿੰਦੇ ਇਹੋ ਜਿਹਾ ਹੱਠ ਪਾਲਣ ਵਾਲੇ ਹਨ ਹਠੀ, ਫਿਰ ਤਪੀ ਤਪਸਵੀ ਨੇ। ਭਾਈ ਮਨੀ ਸਿੰਘ ਜੀ ਦੇ ਨਾ ਇੱਕ ਚਿੱਠੀ ਮਿਲਦੀ, ਮਾਤਾ ਸੁੰਦਰੀ ਜੀ ਨੂੰ ਲਿਖਦੇ ਨੇ, ਮਾਤਾ ਸੁੰਦਰੀ ਜੀ ਨੂੰ ਭਾਈ ਮਨੀ ਸਿੰਘ ਦੀਆਂ ਚਿੱਠੀਆਂ ਮਿਲਦੀਆਂ। ਮਾਤਾ ਜੀ ਭਾਈ ਮਨੀ ਸਿੰਘ ਨੂੰ ਲਿਖ ਕੇ ਭੇਜਦੇ, ਭਾਈ ਮਨੀ ਸਿੰਘ ਜੀ ਦਿੱਲੀ ਮਾਤਾ ਜੀ ਨੂੰ ਚਿੱਠੀ ਭੇਜਦੇ, ਜੋ ਪੰਥ ਦੇ ਹਾਲਾਤ ਹੁੰਦੇ ਉਹ ਦੱਸਦੇ ਵੀ ਇਸ ਵੇਲੇ ਕੀ ਹੈ। ਇੱਕ ਚਿੱਠੀ ਉਹਨਾਂ ਨੇ ਲਿਖੀ, ਇੱਕ ਜਗ੍ਹਾ ਤੇ ਲਿਖਦੇ ਮਾਤਾ ਜੀ, ਮਾਤਾ ਜੀ ਨੂੰ ਸੰਬੋਧਨ ਕਰਕੇ ਲਿਖਦੇ ਆ, ਮਾਤਾ ਜੀ ਪੰਥ ਮੇ ਗੋਗਾ ਹੈ, ਯਾਨੀ ਕਿ ਪੰਥ ਵਿੱਚ ਰੋਲਾ ਪਿਆ ਹੋਇਆ ਕਿ ਬੰਦਾ ਵਧੇ ਮੁਕਤ ਹੋਏ ਗਿਆ ਹੈ। ਉਦੋਂ ਚਿੱਠੀਆਂ ਇੱਦਾਂ, ਇਸ ਭਾਸ਼ਾ ਇਹਨੂੰ ਸੰਦੂਕੜੀ ਭਾਸ਼ਾ ਕਹਿੰਦੇ ਆ, ਉਹ ਲਿਖੀਆਂ ਜਾਂਦੀਆਂ ਸੀ। ਭਾਈ ਸਾਹਿਬ ਲਿਖਦੇ ਆ, ਮਾਤਾ ਜੀ ਪੰਥ ਮੇ ਗੋਗਾ ਹੈ ਕਿ ਬੰਦਾ ਵਧੇ ਮੁਕਤ ਹੋਏ ਗਿਆ ਹੈ, ਬਾਕੀ ਪਰਮੇਸ਼ਰ ਜਾਣੇ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਇਹ ਰੋਲਾ ਪੈ ਗਿਆ ਸੀ, ਉਹ ਸ਼ਹੀਦ ਨਹੀਂ ਹੋਇਆ, ਉਹ ਗੁਪਤ ਹੋ ਗਿਆ। ਤੋ ਇਹ ਚਿੱਠੀ ਲਿਖਦੇ ਭਾਈ ਮਨੀ ਸਿੰਘ। ਫਿਰ ਅੱਗੇ ਜਾ ਕੇ ਕਹਿੰਦੇ, ਮਾਤਾ ਜੀ ਕਿਉਂਕਿ 90 ਸਾਲ ਦੇ ਨੇੜੇ ਆਯੂ ਹੋ ਗਈ ਸੀ, ਬਿਰਧ ਸਨ, ਮਾਤਾ ਜੀ ਸਰੀਰ ਕੁਝ ਢਿੱਲਾ ਰਹਿੰਦਾ ਹੈ ਪਰ ਗੁਰੂ ਰਾਮਦਾਸ ਕੇ ਦਰਬਾਰ ਮੇ ਸੇਵਾ ਮੇ ਕੋਈ ਆਲਕ ਨਹੀਂ। ਇਹ ਲਿਖਦੇ ਵੀ ਸਰੀਰ ਢਿੱਲਾ ਮੱਠਾ ਰਹਿੰਦਾ ਪਰ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੀ ਸੇਵਾ ਵਿੱਚ ਕੋਈ ਢਿੱਲ ਨਹੀਂ, ਉਹ ਉਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਕਰਦੇ। ਯਾਨੀ ਕਿ ਹਠੀ ਵੀ ਨੇ, ਤਪੀ ਵੀ ਨੇ, ਤਪ ਵੀ ਬੜਾ ਕੀਤਾ ਭਾਈ ਮਨੀ ਸਿੰਘ ਸਾਹਿਬ ਨੇ, ਤੇ ਤਪੀ ਵੀ ਹਨ ਤੇ ਪੂਰੇ ਹਨ ਮਤ ਦੇ।
1: ਸਹਿਨਸ਼ੀਲ ਔ ਦਿਲ ਕੋ ਸੂਰੋ,
0: ਸਹਿਨਸ਼ੀਲ ਸੁਭਾਅ ਦੇ ਮਾਲਕ ਨੇ, ਬੜਾ ਬਰਦਾਸ਼ ਕਰਨ ਦਾ ਮਾਦਾ। ਅੱਗੇ ਕਥਾ ਆਵੇਗੀ, ਸੂਈ ਲੱਗ ਜੇ ਨਾ ਕੰਡਾ ਚੁੱਭ ਜੇ ਤੇ ਸੀ ਨਿਕਲਦੀ ਹੈ, ਕਿੰਨੀ ਸਹਿਨਸ਼ੀਲਤਾ ਹੋਵੇਗੀ। ਧੰਨ ਭਾਈ ਮਨੀ ਸਿੰਘ ਦੇ ਵੀ ਪੋਟੇ ਤੋਂ ਲੈ ਕੇ ਬੰਦ ਬੰਦ ਕੱਟਦੇ ਹੈ, ਇੰਨੀ ਸਹਿਨਸ਼ੀਲਤਾ ਬਰਦਾਸ਼ ਕਰਨ ਦੀ ਇੰਨੀ ਤਾਕਤ। ਧੰਨ ਭਾਈ ਮਨੀ ਸਿੰਘ ਜੀ, ਸਾਰੇ ਆਖੋ ਸ਼ਹੀਦ। ਧੰਨ ਧੰਨ ਭਾਈ ਮਨੀ ਸਿੰਘ ਜੀ, ਸ਼ਹੀਦ। ਧੰਨ ਧੰਨ ਭਾਈ ਮਨੀ ਸਿੰਘ ਜੀ। ਜਦੋਂ ਬਰਦਾਸ਼ ਕਰਨ ਦੀ ਬਿਰਤੀ ਨਾ ਹੋਵੇ ਉਦੋਂ ਭਾਈ ਸਾਹਿਬ ਨੂੰ ਯਾਦ ਕਰ ਲਿਆ ਕਰੀਏ। ਕਹਿੰਦੇ ਧੰਨ ਭਾਈ ਮਨੀ ਸਿੰਘ ਜੀ ਜਿਹੜੇ ਦਿਲ ਦੇ ਸੂਰੇ ਨੇ ਤੇ ਸਹਿਨਸ਼ੀਲ ਸੁਭਾਅ ਦੇ ਮਾਲਕ ਨੇ।
1: ਕਰਮੀ ਧਰਮੀ ਭਗਤ ਗਿਆਨੀ,
0: ਕਰਮੀ ਨੇ, ਕਰਮ ਵੀ ਕਰਦੇ ਆ, ਸੁਬਹ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਗੁਰੂ ਸਾਹਿਬ ਦੀ ਸੇਵਾ ਟਹਿਲ ਕਮਾਉਣੀ, ਤੋ ਹਰ ਵੇਲੇ ਕਰਮ ਵੀ ਕਰਦੇ। ਧਰਮੀ ਵੀ ਨੇ, ਭਗਤ ਪਿਆਰੀ, ਪਰਮੇਸ਼ਰ ਦੀ ਭਗਤੀ ਪਿਆਰੀ ਹੈ, ਤੇ ਗਿਆਨੀ ਵੀ ਮਹਾਨ ਨੇ। ਸਾਡੇ ਵਰਗੇ ਤਾਂ ਨਾਂ ਦੇ ਗਿਆਨੀ ਹੈ ਖਾਲਸਾ ਜੀ, ਗਿਆਨੀ ਤਾਂ ਭਾਈ ਮਨੀ ਸਿੰਘ ਜੀ ਨੇ। ਆਖੋ ਸਤਨਾਮ ਸ੍ਰੀ। ਪੂਰਨ ਬ੍ਰਹਮ ਗਿਆਨੀ, ਜੋ ਸਤਿਗੁਰੂ ਜੀ ਨੇ ਅਵਸਥਾ ਦੱਸੀ ਹੈ ਨਾ ਗਿਆਨੀ ਦੀ, ਬ੍ਰਹਮ ਗਿਆਨੀ ਦੀ, ਗੁਰੂ ਅਰਜਨ ਦੇਵ ਸਾਹਿਬ ਨੇ ਉਹ ਅਵਸਥਾ ਮਹਾਰਾਜ ਜੀ ਦੱਸਦੇ ਸਲੋ

0: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜੇ ਲੱਛਣ ਗਿਆਨੀ ਦੇ ਨੌਵੇਂ ਪਾਤਸ਼ਾਹ ਨੇ ਦੱਸੇ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਇਹ ਅਵਸਥਾ ਦੇ ਮਾਲਕ ਇਹੋ ਜੇ ਭਾਈ ਮਨੀ ਸਿੰਘ ਜੀ ਗਿਆਨੀ ਹਨ।
1: ਸਤਿਗੁਰ ਬਚਨ ਪਰਮਤ ਠਾਨੀ,
0: ਗੁਰੂ ਸਾਹਿਬ ਦੇ ਬਚਨਾਂ ਤੇ ਭਰੋਸਾ ਰੱਖਣਾ, ਗੁਰੂ ਸਾਹਿਬ ਜੀ ਦੇ ਬਚਨਾਂ ਤੇ ਯਕੀਨ ਰੱਖਣਾ।
1: ਹੋਤ ਸਤਿਗੁਰ ਸੋ ਰਹਿਤ ਹਜੂਰ,
0: ਔਰ ਸਤਿਗੁਰੂ ਜੀ ਦੇ ਹਜੂਰ ਰਹੇ ਭਾਈ ਮਨੀ ਸਿੰਘ ਜੀ। ਅੰਮ੍ਰਿਤ ਕਲਗੀਧਰ ਜੀ ਕੋਲੋਂ ਛਕਿਆ ਭਾਈ ਮਨੀ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ, ਆ ਗਏ ਸਤਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਸੀ। ਸਤਵੇਂ ਇਹਨਾਂ ਦੇ ਪਿਤਾ ਵੀ ਗੁਰਸਿੱਖ, ਇਹਨਾਂ ਦੇ ਦਾਦਾ ਜੀ ਸੀ ਭਾਈ ਮਨੀ ਸਿੰਘ ਦੇ, ਉਹਨਾਂ ਦਾ ਨਾਂ ਸੀ ਭਾਈ ਬੱਲੂ। ਜਿਹੜੇ ਭਾਈ ਬੱਲੂ ਜੀ ਸੀ, ਪਵਾਰ ਰਾਜਪੂਤਾਂ ਦਾ ਇੱਕ ਗੋਤ ਹੈ, ਉਸ ਗੋਤਰ ਨਾਲ ਰਾਜਪੂਤ ਭਾਈਚਾਰੇ ਨਾਲ ਭਾਈ ਸਾਹਿਬ ਦਾ ਸੰਬੰਧ ਸੀ, ਤੇ ਭਾਈ ਸਾਹਿਬ ਜੀ ਦੇ ਸਤਿਕਾਰਯੋਗ ਜਿਹੜੇ ਦਾਦਾ ਜੀ ਸੀ ਭਾਈ ਬੱਲੂ ਜੀ, ਉਹ ਅੰਮ੍ਰਿਤਸਰ ਸਾਹਿਬ ਦੇ ਜੰਗ 'ਚ ਸ਼ਹੀਦ ਹੋਏ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਲੜਿਆ ਲੋਹਗੜ੍ਹ ਸਾਹਿਬ ਦਾ। ਤੋ ਪਿਓ ਦਾਦੇ ਵੀ ਗੁਰਸਿੱਖ ਨੇ, ਤੋ ਧੰਨ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੇ ਹਜੂਰ ਰਹੇ।
1: ਤਿਸ ਕਰ ਭਇਓ ਸੋ ਗੁਰਮਤਿ ਪੂਰ,
0: ਹੁਣ ਸੱਤਵੇਂ ਅੱਠਵੇਂ ਨੌਵੇਂ ਤੇ ਦਸਵੇਂ ਪਾਤਸ਼ਾਹ ਚਾਰ ਪਾਤਸ਼ਾਹੀਆਂ ਜੀ ਦੀ ਸੰਗਤ ਚ ਰਹੇ, ਇਸ ਕਰਕੇ ਪੂਰਨ ਤੌਰ ਤੇ ਗੁਰੂ ਦੀ ਮਤ ਨਾਲ ਭਰੇ ਹੋਏ ਸਨ।
1: ਉਨ ਸਤਿਗੁਰ ਕਛ ਜੂਠੋ ਖਯੋ,
0: ਆਹਾ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਛਕਿਆ ਸੀ। ਜਿਹਨੇ ਗੁਰੂ ਸਾਹਿਬ ਦਾ ਸੀਤ ਪ੍ਰਸ਼ਾਦ ਛਕਿਆ ਉਹ ਕਿੱਡੀ ਵੱਡੀ ਬਰਕਤ ਦੇ ਮਾਲਕ, ਚਾਰ ਪਾਤਸ਼ਾਹੀਆਂ ਦਾ ਸੀਤ ਪ੍ਰਸ਼ਾਦ ਛਕਿਆ, ਸੱਤਵੇਂ ਪਾਤਸ਼ਾਹ ਦਾ, ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਦਾ, ਨੌਵੇਂ ਪਾਤਸ਼ਾਹ ਦਾ, ਕਲਗੀਧਰ ਜੀ ਦਾ। ਜਦੋਂ ਅੱਗੇ ਕਥਾ ਆਵੇਗੀ ਬਾਬੇ ਗੁਰਬਖਸ਼ ਸਿੰਘ ਸ਼ਹੀਦ ਦੀ, ਜਿਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਹੈ, ਤੀਹ ਸਿੰਘਾਂ ਸਮੇਤ 30,000 ਫੌਜ ਸੀ ਅਬਦਾਲੀ ਦੀ, ਉਹਦਾ ਮੁਕਾਬਲਾ। ਉੱਥੇ ਵੀ ਲਿਖਦੇ ਕਿ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ ਭਾਈ ਮਨੀ ਸਿੰਘ ਜੀ ਕੋਲੋਂ। ਪਿੱਛੇ ਆਪਾਂ ਬਾਬੇ ਤਾਰਾ ਸਿੰਘ ਵਾਂ ਦੀ ਕਥਾ ਸੁਣੀ ਹੈ, ਤੇ ਉਹਨਾਂ ਨੇ ਵੀ ਭਾਈ ਮਨੀ ਸਿੰਘ ਕੋਲੋਂ ਅੰਮ੍ਰਿਤ ਛਕਿਆ। ਗੁਰਬਖਸ਼ ਸਿੰਘ ਜੀ ਬਾਰੇ ਲਿਖਦੇ ਹੈ ਕਿ ਮਨੀ ਸਿੰਘ ਕੋ ਜੂਠੋ ਖਾਇਓ, ਕਿ ਭਾਈ ਗੁਰਬਖਸ਼ ਸਿੰਘ ਨੇ ਭਾਈ ਮਨੀ ਸਿੰਘ ਦਾ ਜੂਠਾ ਛਕਿਆ ਸੀ, ਯਾਨੀ ਕਿ ਉਹਨਾਂ ਦਾ ਸੀਤ ਪ੍ਰਸ਼ਾਦ ਛਕਿਆ ਸੀ, ਤੇ ਬੜੇ ਜਪੀ ਤਪੀ ਮਹਾਂਪੁਰਖ ਹੋਏ। ਹੁਣ ਭਾਈ ਮਨੀ ਸਿੰਘ ਨੇ ਕਲਗੀਧਰ ਜੀ ਦਾ ਸੀਤ ਪ੍ਰਸ਼ਾਦ ਛਕਿਆ, ਨੌਵੇਂ ਪਾਤਸ਼ਾਹ ਦਾ, ਫਿਰ ਅੱਠਵੇਂ ਤੇ ਸੱਤਵੇਂ ਪਾਤਸ਼ਾਹ ਦਾ ਸੀਤ ਪ੍ਰਸ਼ਾਦ ਛਕਿਆ,
1: ਤਾਂ ਤੇ ਹਠੀਆ ਅੜੀਆ ਭਇਓ।
0: ਇਸ ਕਰਕੇ ਭਾਈ ਮਨੀ ਸਿੰਘ ਹਠੀ ਵੀ ਨੇ ਤੇ ਅੜੀਆ, ਅੜੀਆ ਮਤਲਬ ਅੜੀਅਲ ਅੜ ਗਏ, ਵੈਰੀ ਨੇ ਪੂਰਾ ਤਾਣ ਲਾ ਲਿਆ ਵੀ ਇਹਨਾਂ ਦਾ ਧਰਮ ਬਦਲੀਏ, ਨਹੀਂ ਹਟੇ ਪਿੱਛੇ, ਅੜੀਏ ਵੀ ਪੂਰੇ ਹਨ।
1: ਸਿੱਖਣ ਕੋ ਸੋ ਸਿੱਖੀ ਦੜਾਵੇ,
0: ਭਾਈ ਮਨੀ ਸਿੰਘ ਜੀ ਸਿੱਖਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ, ਯਾਨੀ ਕਿ ਸਿੱਖੀ ਦਾ ਪ੍ਰਚਾਰ ਕਰਦੇ। ਬੜੇ ਸਿੱਖਾਂ ਨੂੰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤ ਛਕਾਇਆ, ਪਿੰਡ ਪਿੰਡ ਪ੍ਰਚਾਰ ਕਰਦੇ। ਸਿੰਘ ਜੰਗਲਾਂ ਚ ਰਹਿੰਦੇ, ਭਾਈ ਮਨੀ ਸਿੰਘ ਜੀ ਪਿੰਡਾਂ ਵਿੱਚ ਵਿਚਰ ਕੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਚ ਸਿੱਖਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ। ਹਾਂਜੀ,
1: ਸਿੱਖੀਓ ਚੁੱਕੈ ਤਿਸ ਤਨਖਾਹ ਲਾਵੇ,
0: ਜਿਹੜਾ ਕੋਈ ਸਿੱਖੀਓ ਚੁੱਕਦਾ, ਅਕਾਲ ਤਖ਼ਤ ਸਾਹਿਬ ਤੇ ਵੀ ਜਥੇਦਾਰੀ ਦੀ ਸੇਵਾ ਨਿਭਾਉਂਦੇ ਭਾਈ ਮਨੀ ਸਿੰਘ ਜੀ, ਜਿਹੜਾ ਕੋਈ ਸਿੱਖੀਓ ਚੁੱਕਦਾ ਯਾਨੀ ਕਿ ਉਹ ਢਿੱਲ ਮੱਠ ਕਰਦਾ, ਤੇ ਭਾਈ ਮਨੀ ਸਿੰਘ ਜੀ ਉਹਨੂੰ ਤਨਖਾਹ ਲਾਉਂਦੇ ਸੀ। ਜਿਹੜਾ ਕੋਈ ਕੁਰੈਤ ਕਰਦਾ, ਕੋਈ ਢਿੱਲ ਮੱਠ ਕਰਦਾ, ਤੇ ਭਾਈ ਮਨੀ ਸਿੰਘ ਨੇ ਉਹਨਾਂ ਨੂੰ ਕੁਰੈਤ ਲਾ, ਉਹਨਾਂ ਨੂੰ ਤਨਖਾਹ ਲਾ ਦੇਣੀ। ਏਦਾਂ ਮਹਾਂਪੁਰਖ ਸਨ।
1: ਬੀਜ ਬੀਜੈ ਵਹਿ ਗੁਰਮਤਿ ਲਾਵੈ,
0: ਔਰ ਸਿੱਖਾਂ ਦੇ ਅੰਦਰ ਸਿੱਖੀ ਦਾ ਬੀਜ ਬੀਜਦੇ ਭਾਈ ਮਨੀ ਸਿੰਘ ਜੀ, ਤੇ ਵੱਡੇ ਵੱਡੇ ਜਿਹੜੇ ਕੁਰਾਏ ਪਏ ਹੋਏ ਲੋਕ ਉਹਨਾਂ ਨੂੰ ਗੁਰਮਤ ਨਾਲ ਜੋੜ ਕੇ ਸਿੱਧੇ ਰਸਤੇ ਪਾਉਂਦੇ।
1: ਚਾਰ ਵਰਨ ਕੋ ਸਿੱਖੀ ਦੜਾਵੈ,
0: ਚਾਰਾਂ ਵਰਨਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ, ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਕਿਸੇ ਵੀ ਵਰਣ ਨਾਲ ਸੰਬੰਧ ਰੱਖਦਾ ਹੋਵੇ, ਭਾਈ ਮਨੀ ਸਿੰਘ ਜੀ ਸਭ ਨੂੰ ਸਿੱਖੀ ਦ੍ਰਿੜ ਕਰਾਉਂਦੇ ਹਨ।
1: ਕਰ ਸਾਖੀ ਬਹੁ ਸਿੱਖਣ ਸੁਣਾਵੈ,
0: ਫਿਰ ਭਾਈ ਮਨੀ ਸਿੰਘ ਜੀ ਕਥਾ ਕਰਿਆ ਕਰਦੇ ਦਰਬਾਰ ਸਾਹਿਬ, ਕਥਾ ਸ੍ਰੀ ਹਰਿਮੰਦਰ ਸਾਹਿਬ ਵੀ ਕਥਾ ਹੁੰਦੀ ਰਹੀ ਪੁਰਾਣੇ ਸਮਿਆਂ 'ਚ। ਜਦੋਂ ਸੰਗਤ ਨੇ ਆਉਣਾ, ਸਿੱਖਾਂ ਨੇ ਆਉਣਾ, ਅਕਾਲ ਤਖ਼ਤ ਸਾਹਿਬ ਤੇ ਦੀਵਾਨ ਸਜਾਉਣਾ, ਤੇ ਭਾਈ ਸਾਹਿਬ ਜੀ ਨੇ ਸਿੱਖਾਂ ਨੂੰ ਸਾਖੀ ਸੁਣਾਉਣੀ, ਜਨਮ ਸਾਖੀ ਲਿਖੀ ਗੁਰੂ ਨਾਨਕ ਸਾਹਿਬ ਦੀ ਭਾਈ ਮਨੀ ਸਿੰਘ ਜੀ ਨੇ, ਤੋ ਸਿੱਖਾਂ ਨੂੰ ਸਾਖੀ ਸੁਣਾਉਣੀ ਭਾਈ ਮਨੀ ਸਿੰਘ ਜੀ ਨੇ, ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਉਣਾ।
1: कछ गुर कही कछ मन ते लावै।
0: जेड़ियां गल्लां गुरु साहब कोलों सुनियां सी, जेड़ा इतिहास गुरु साहब कोलों सुनिया सी, ਉਹ ਭਾਈ ਮਨੀ ਸਿੰਘ ਜੀ ਅੱਗੇ ਸਿੱਖਾਂ ਨੂੰ ਸੁਣਾਉਂਦੇ। ਕੁਝ ਉਹਨਾਂ ਦੇ ਆਪਣੇ ਅਨੁਭਵ ਵਿੱਚੋਂ ਜੋ ਪ੍ਰਗਟ ਹੁੰਦਾ ਉਹ ਵੀ ਭਾਈ ਮਨੀ ਸਿੰਘ ਜੀ ਸਿੱਖਾਂ ਨੂੰ ਸੁਣਾਉਂਦੇ। ਜਿਵੇਂ ਇੱਕ ਜਗ੍ਹਾ ਤੇ ਕਹਿੰਦੇ, ਸਿੱਖਾਂ ਨੇ ਪੁੱਛਿਆ, ਭਾਈ ਸਾਹਿਬ ਜੀ ਸਿਮਰਨ ਕਿਵੇਂ ਕਰੀਏ? ਭਾਈ ਮਨੀ ਸਿੰਘ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਜੀ ਸਿਮਰਨ ਕਿਵੇਂ ਕਰੀਏ? ਤਾਂ ਭਾਈ ਮਨੀ ਸਿੰਘ ਜੀ ਲਿਖਦੇ, ਕਹਿੰਦੇ ਸਿੱਖਾਂ ਨੂੰ, ਸਵਾਸ ਅੰਦਰ ਜਾਵੇ ਤਾਂ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ। ਐਸੇ ਕਰਕੇ ਗੁਰਸਿੱਖਾਂ ਨੇ ਗੁਰਮੰਤਰ ਕਾ ਅਭਿਆਸ ਕਰਨਾ। ਇਹ ਬਚਨ ਏਦਾਂ ਭਾਈ ਮਨੀ ਸਿੰਘ ਦੇ ਲਿਖੇ ਆਉਂਦੇ ਵੀ ਜਦੋਂ ਸਾਹ ਅੰਦਰ ਜਾਵੇ ਵਾਹੇ, ਸਵਾਸ ਬਾਹਰ ਆਵੇ ਤਾਂ ਗੁਰੂ। ਕਹਿੰਦੇ ਇਉਂ ਵਾਹਿਗੁਰੂ ਵਾਹਿਗੁਰੂ ਇਸ ਤਰੀਕੇ ਨਾਲ ਜਾਪ ਜਪਣ ਜਿਵੇਂ ਕਿਸੇ ਦੇ ਚਿੱਤ ਦੀ ਇਕਾਗਰਤਾ ਬਣੇ। ਇਉਂ ਵਾਰ ਵਾਰ ਭਾਈ ਸਾਹਿਬ ਜੀ ਸਿੱਖਾਂ ਨੂੰ ਸਿੱਖੀ ਦ੍ਰਿੜ ਕਰਾਉਂਦੇ।
1: ਦੋਹਰਾ ਮਾਤਾ ਭੇਜਿਓ ਤਿਸੈ ਕੋ ਦਿੱਲੀ ਤੇ ਸਮਝਾਏ।
0: ਜਦੋਂ ਕਲਗੀਧਰ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਉਦੋਂ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਮਨੀ ਸਿੰਘ ਤੇ ਭਾਈ ਜਵਾਹਰ ਸਿੰਘ ਇਹ ਦਿੱਲੀ ਲੈ ਕੇ ਗਏ ਸੀ। ਯਾਨੀ ਕਿ ਕਿੰਨਾ ਯਕੀਨ ਹੋਵੇਗਾ ਗੁਰੂ ਸਾਹਿਬ ਨੂੰ ਕਿ ਆਪਣੇ ਮਹਿਲਾਂ ਨੂੰ ਭਾਈ ਮਨੀ ਸਿੰਘ ਤੇ ਭਾਈ ਜਵਾਹਰ ਸਿੰਘ ਦੀ ਨਿਗਰਾਨੀ ਚ ਭੇਜਿਆ। ਗੁਰੂ ਸਾਹਿਬ ਦੇ ਕਿੱਡੇ ਵਿਸ਼ਵਾਸ ਪਾਤਰ ਹੋਣਗੇ ਵੀ ਜੰਗ ਯੋਧਾ ਸਮਾਂ, ਜੇ ਗੁਰੂ ਮਹਿਲ ਕਿਤੇ ਦੁਸ਼ਮਣਾਂ ਦੇ ਹੱਥ ਲੱਗ ਗਏ ਤਾਂ ਉਹ ਬੇਪੱਤੀ ਕਰਨਗੇ, ਬੜੀ ਵੱਡੀ ਸਮੱਸਿਆ ਸੀ। ਉਹਨਾਂ ਨੂੰ ਦਿੱਲੀ ਭੇਜਿਆ। ਭਾਈ ਮਨੀ ਸਿੰਘ ਜੀ ਜਦੋਂ ਦਿੱਲੀ ਜਾਂਦੇ ਅਕਸਰ ਮਾਤਾ ਜੀ ਨੂੰ ਮਿਲਦੇ। ਮਾਤਾ ਜੀ ਨੇ ਖਾਸ ਜ਼ਿੰਮੇਵਾਰੀ ਪੂਰੇ ਪੰਜਾਬ ਦੀ, ਪੰਥ ਦੀ, ਦਰਬਾਰ ਸਾਹਿਬ ਦੀ, ਆਮਦਨ ਦੀ, ਖਰਚ ਦੀ, ਉਹ ਸਾਰੀ ਜ਼ਿੰਮੇਵਾਰੀ ਜਗਤ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੀ ਲਾਈ ਹੋਈ ਸੀ।
1: ਅੰਮ੍ਰਿਤਸਰ ਚੜ੍ਹਤੀ ਚੜ੍ਹਾ ਸਿੱਖਣ ਜਾਹੇ ਖਵਾਏ।
0: ਅੰਮ੍ਰਿਤਸਰ ਸਾਹਿਬ ਜਿੰਨਾ ਚੜਾਵਾ ਆਉਂਦਾ, ਸੰਗਤ ਵੱਲੋਂ ਜਿੰਨੀ ਗੁਰਸਿੱਖਾਂ ਵੱਲੋਂ ਮਾਇਆ ਆਉਂਦੀ ਹੈ, ਭਾਈ ਮਨੀ ਸਿੰਘ ਜੀ ਉਹ ਸਾਰੀ ਮਾਇਆ ਸਿੱਖਾਂ ਵਿੱਚ ਖਰਚਦੇ ਨੇ, ਸਿੱਖਾਂ ਵਿੱਚ ਵਰਤਾਉਂਦੇ ਹਨ।
1: ਚੌਪਈ ਦਿਸਨੇ ਆਏ ਬੰਦੋਬਸਤ ਕੀਆ।
0: ਭਾਈ ਮਨੀ ਸਿੰਘ ਜੀ ਪਹਿਲਾਂ ਤਾਂ ਕਲਗੀਧਰ ਜੀ ਦੇ ਭੇਜੇ ਆਏ ਸੀ, ਫਿਰ ਕੁਝ ਸਮੇਂ ਲਈ ਦਿੱਲੀ ਰਹੇ ਮਾਤਾ ਜੀ ਦੇ ਕੋਲ। ਮਾਤਾ ਜੀ ਨੇ ਦੁਬਾਰਾ ਸਾਰਾ ਬੰਦੋਬਸਤ ਦਰਬਾਰ ਸਾਹਿਬ ਦਾ ਭਾਈ ਮਨੀ ਸਿੰਘ ਨੂੰ ਦਿੱਤਾ ਤੇ ਦੁਬਾਰਾ ਨਵੇਂ ਸਿਰਿਓ ਅੰਮ੍ਰਿਤਸਰ ਸਾਹਿਬ ਆ ਕੇ ਭਾਈ ਸਾਹਿਬ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਕੀਤਾ।
1: ਮਾਤਾ ਚੜਾਵਾ ਖਾਲਸੇ ਬਖਸ਼ਿਆ।
0: ਮਾਤਾ ਜੀ ਨੇ ਜਿੰਨਾ ਚੜਾਵਾ ਆਉਂਦਾ ਸੀ ਉਹ ਖਾਲਸੇ ਨੂੰ ਦਿੱਤਾ। ਮਾਤਾ ਜੀ ਸਿਰਫ ਓਨਾ ਕੁ ਲੈਂਦੇ ਜਿੰਨਾ ਕੁ ਉਹਨਾਂ ਦਾ ਨਿਰਵਾਹ ਹੋ ਜਾਂਦਾ, ਸਾਰਾ ਚੜਾਵਾ ਖਾਲਸੇ ਨੂੰ ਮਾਤਾ ਜੀ ਨੇ ਦੇ ਦਿੱਤਾ।
1: ਅੱਗੇ ਚੜਾਵੋ ਪਟਨੇ ਜਾਵਾ।
0: ਜਿਹੜਾ ਪਹਿਲਾ ਚੜਾਵਾ ਸੀ ਉਹ ਪਟਨਾ ਸਾਹਿਬ ਜਾਂਦਾ ਸੀ, ਜਿੰਨਾ ਦਸਵੰਧ ਸੀ ਸੰਗਤ ਦਾ ਉਹ ਪਹਿਲਾਂ ਪਟਨਾ ਸਾਹਿਬ ਜਾਂਦਾ ਸੀ, ਪਟਨਾ ਸਾਹਿਬ ਤੋਂ ਇਕੱਠਾ ਹੋ ਕੇ ਮਾਤਾ ਜੀ ਕੋਲ ਆਉਂਦਾ ਸੀ। ਹਾਂਜੀ,
1: ਮਾਤਾ ਕਹਿਣੇ ਤੇ ਇਹਾਂ ਆਵਾ।
0: ਮਾਤਾ ਜੀ ਨੇ ਹੁਕਮਨਾਮੇ ਭੇਜ ਤੇ ਸਾਰੀਆਂ ਸੰਗਤਾਂ ਨੂੰ ਵੀ ਹੁਣ ਜਿੰਨਾ ਚੜਾਵਾ ਹੈ ਉਹ ਸਾਡੇ ਕੋਲ ਵੀ ਨਹੀਂ ਲਿਆਉਣਾ, ਤੁਸੀਂ ਅੰਮ੍ਰਿਤਸਰ ਸਾਹਿਬ ਭਾਈ ਮਨੀ ਸਿੰਘ ਜੀ ਕੋਲ ਹਾਜ਼ਰ ਕਰਨਾ। ਯਾਨੀ ਕਿ ਸਾਰੀ ਜ਼ਿੰਮੇਵਾਰੀ ਆਮਦਨ ਦੀ, ਖਰਚ ਦੀ, ਉਹ ਭਾਈ ਮਨੀ ਸਿੰਘ ਜੀ ਦੀ ਮਾਤਾ ਜੀ ਨੇ ਲਾ ਦਿੱਤੇ।
1: ਸਤਿਗੁਰ ਖੁਸ਼ੀ ਵੀ ਖਾਲਸੇ ਭਈ,
0: ਤੇ ਨਾਲੇ ਸਤਿਗੁਰਾਂ ਦੀਆਂ ਖੁਸ਼ੀਆਂ ਵੀ ਖਾਲਸੇ ਤੇ ਨੇ। ਸਤਿਗੁਰੂ ਜੀ ਵੀ ਚਾਹੁੰਦੇ ਆ ਵੀ ਮੇਰੇ ਖਾਲਸੇ ਨੂੰ ਦਿੱਤਾ ਦਾਨ ਫਲੀ ਭੂਤ ਹੋਵੇ।
1: ਸੋ ਮਾਤਾ ਸੁਣ ਸਿੰਘਣ ਦਈ।
0: ਕਹਿੰਦੇ ਮਾਤਾ ਜੀ ਨੇ ਗੁਰੂ ਸਾਹਿਬ ਦੇ ਬਚਨ ਸੁਣੇ ਮਾਤਾ ਸੁੰਦਰੀ ਜੀ ਨੇ, ਇਸ ਕਰਕੇ ਸਾਰੀ ਮਾਇਆ ਦਾ ਪ੍ਰਬੰਧ ਭਾਈ ਮਨੀ ਸਿੰਘ ਜੀ ਨੂੰ ਦੇ ਦਿੱਤਾ। ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਖਾਲਸੇ ਵਿੱਚ ਵਰਤਾਉਣੀ ਹੈ।
1: ਸਤਿਗੁਰ ਕਹਿਓ ਥੋ ਹਮ ਸਿੰਘ ਪਿਆਰੇ।
0: ਸਤਿਗੁਰੂ ਜੀ ਨੇ ਕਿਹਾ ਸੀ ਕਿ ਮੈਨੂੰ ਮੇਰੇ ਸਿੰਘ ਮੇਰਾ ਖਾਲਸਾ ਪਿਆਰਾ ਹੈ।
1: ਪੁੱਤਰ ਪੋਤਰੇ ਇਹੀ ਹਮਾਰੇ।
0: ਮੇਰੇ ਪੁੱਤਰ ਮੇਰੇ ਪੋਤਰੇ ਮੇਰਾ ਖਾਲਸਾ ਹੀ ਹੈ, ਮੇਰੇ ਪੁੱਤ ਪੋਤੇ ਮੇਰਾ ਖਾਲਸਾ ਹੀ ਹੈ। ਕਲਗੀਧਰ ਜੀ ਨੇ ਬਚਨ ਕਹੇ ਹਨ।
1: ਦਾਨ ਦਿਓ ਇਨਹੀ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ।
0: ਕਲਗੀਧਰ ਜੀ ਦੇ ਬਚਨ ਨੇ ਸ਼੍ਰੀ ਦਸਮ ਬਾਣੀ ਚ ਮਹਾਰਾਜ ਜੀ ਕਹਿੰਦੇ, ਦਾਨ ਦਿਓ ਇਨਹੀ ਕੋ ਭਲੋ, ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਫਲੀ ਪੂਤ ਹੈ। ਦਾਨ ਦਿਓ ਇਨਹੀ ਕੋ ਭਲੋ, ਆਰ ਔਰ ਕੋ ਦਾਨ ਨਾ ਲਾਗਤ ਨੀਕੋ। ਕਿਸੇ ਹੋਰ ਨੂੰ ਦਿੱਤਾ ਦਾਨ ਮਹਾਰਾਜ ਜੀ ਕਹਿੰਦੇ ਮੈਨੂੰ ਨੀ ਚੰਗਾ ਲੱਗਦਾ। ਆਗੈ ਦਿਓ ਇਨਹੀ ਕੋ ਫਲ ਹੈ, ਖਾਲਸੇ ਨੂੰ ਦਿੱਤਾ ਹੋਇਆ ਦਾਨ ਹੀ ਤੁਹਾਨੂੰ ਅੱਗੇ ਫਲੀ ਪੂਤ ਹੋਣਾ। ਹੁਣ ਪੈਸਾ ਸਿੱਖਾਂ ਦਾ ਇਕੱਠਾ ਕਰਕੇ ਲਾਇਆ ਕਿੱਥੇ ਜਾ ਰਿਹਾ, ਪੈਸਾ ਖਾਲਸੇ ਕੋਲ ਸੰਗਤ ਕੋਲ ਇਕੱਠਾ ਕਰਨਾ, ਖਰਚ ਕਿੱਥੇ ਹੋ ਰਿਹਾ? 500-500 ਕਰੋੜ ਦੀਆਂ ਸੜਕਾਂ ਅਸੀਂ ਬਣਾਉਣ ਲੱਗ ਪਏ, ਜਿਹੜੇ ਕੰਮ ਸਰਕਾਰਾਂ ਨੇ ਕਰਨੇ ਆ ਉਹ ਅਸੀਂ ਸ਼ੁਰੂ ਕਰ ਲਏ। ਸਰਕਾਰ ਕਾਹਦੇ ਟੈਕਸ ਲੈਂਦੀ ਆ ਬਈ? ਅਸੀਂ ਸਿੱਖਾਂ ਦਾ 500 ਕਰੋੜ ਰੁਪਈਆ ਸੜਕਾਂ 'ਤੇ ਲਾ ਦਈਏ, ਸਾਨੂੰ ਕੌਣ ਸਿਆਣਾ ਕਹੂ? ਸਰਕਾਰ ਸੁਰਖਰੂ ਹੋ ਕੇ ਬੈਠੀ ਰਹੇ, ਉਹ ਆਪਣੀਆਂ ਜੇਬਾਂ ਭਰੀ ਜਾਣ। 500 ਕਰੋੜ ਦਾ ਕੀ ਸਾਡਾ ਪੰਜਾਬ ਦੀ ਧਰਤੀ 'ਤੇ ਇੱਕ ਆਪਣਾ ਹਸਪਤਾਲ ਨਹੀਂ ਬਣ ਸਕਦਾ? ਸਿੱਖਾਂ ਦਾ ਆਪਣਾ ਇਹੋ ਜਿਹਾ ਹਸਪਤਾਲ ਹੋਵੇ ਜਿੱਥੇ ਲੋੜਵੰਦ ਸਿੱਖ, ਔਰ ਸ਼ਰਤ ਇਹ ਹੋਵੇ ਕਿ ਲੋੜਵੰਦ ਸਿੱਖ ਉਹਨਾਂ ਦੀ ਉੱਥੇ ਜਿਹੜੀ ਬਿਮਾਰੀ ਦਾ ਉਹ ਇਲਾਜ ਹੋਵੇ, ਅੰਮ੍ਰਿਤਧਾਰੀ ਹੋਣ ਉਹਨਾਂ ਦਾ VVIP ਟ੍ਰੀਟਮੈਂਟ ਹੋਵੇ ਉੱਥੇ। ਇਹ ਕਰਮ ਪ੍ਰਚਾਰ ਅਸੀਂ ਕਦੋਂ ਸ਼ੁਰੂ ਕਰਾਂਗੇ? ਸਾਡੇ ਕੋਲ ਆਪਣਾ ਕੋਈ ਚੰਗਾ ਹਸਪਤਾਲ ਨਹੀਂ, ਅਤੇ ਅਸੀਂ 500-500 ਰੁਪਏ ਦੀਆਂ 500-500 ਕਰੋੜ ਦੀਆਂ ਸੜਕਾਂ ਬਣਾਈ ਜਾਈਏ। ਕਿੰਨੀਆਂ ਸ਼ਤਾਬਦੀਆਂ ਅਸੀਂ ਮਨਾ ਲਈਆਂ, ਸ਼ਤਾਬਦੀ 'ਤੇ ਵੀ ਮੈਂ ਇਹ ਬੇਨਤੀ ਕੀਤੀ ਸੀ, ਕਈਆਂ ਨੇ ਫਿਰ ਇਸ ਗੱਲ ਦਾ ਮੇਰੇ ਨਾਲ ਰੰਜ ਵੀ ਮਨਾਇਆ ਸੀ। ਮਨਾਈ ਜਾਣ, ਪਰ ਜਿਹੜਾ ਬਚਨ ਸੱਚ ਹੈ ਉਹ ਸੱਚ ਹੈ। ਖਾਲਸੇ ਦਾ ਦਿੱਤਾ ਦਾਨ ਖਾਲਸੇ ਨੂੰ ਹੀ ਫਲੀਭੂਤ ਹੋਣਾ। ਪਹਿਲਾਂ ਆਪਣੇ ਭਰਾ ਰਜਾ ਲਈਏ, ਫਿਰ ਦੂਜਿਆਂ ਨੂੰ ਰਜਾਉਣ ਤੁਰ ਪਾਂਗੇ। ਪਰ ਆ ਘਰ ਦੇ ਵਿੱਚ ਆਪਣੇ ਭੁੱਖੇ ਮਰਦੇ ਹੋਣ, ਅਸੀਂ ਲੋਕਾਂ ਨੂੰ ਰਜਾਈ ਫਿਰੀਏ, ਤੇ ਸਾਨੂੰ ਕੌਣ ਸਿਆਣਾ ਕਹੂ? ਤੂੰ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਇੱਥੇ ਭਾਈ ਮਨੀ ਸਿੰਘ ਜੀ ਕਹਿੰਦੇ ਆ, ਮਾਤਾ ਸੁੰਦਰੀ ਜੀ ਨੇ ਵੀ ਕਹੇ ਕਿ ਇਹ ਜਿੰਨਾ ਦਾਨ ਆ ਰਿਹਾ, ਸੰਗਤ ਦਾ ਦਸਵੰਧ ਆ ਰਿਹਾ, ਇਹ ਖਾਲਸੇ ਨੂੰ ਦਿੱਤਾ ਫਲੀਭੂਤ ਹੈ। ਦਾਨ ਦਿਓ ਇਨਹੀ ਕੋ ਭਲੋ, ਅਰ ਔਰ ਕੋ ਦਾਨ ਨਾ ਲਾਗਤ ਨਿਕੋ। ਕਿਸੇ ਹੋਰ ਨੂੰ ਦਿੱਤਾ ਹੋਇਆ ਦਾਨ ਮਹਾਰਾਜ ਜੀ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ।
1: ਚੌਪਈ ਪੁਜਾਰਨ ਸਿਰ ਵੱਡੋ ਪੁਜਾਰੀ,
0: ਕਹਿੰਦੇ ਮੇਰਾ ਖਾਲਸਾ ਪੁਜਾਰੀਆਂ ਜੋ ਵੱਡਾ ਪੁਜਾਰੀ। ਹਾਂਜੀ,
1: ਹੁਤ ਸਤਿਗੁਰ ਕਰ ਵੱਡ ਇਤਬਾਰੀ।
0: ਭਾਈ ਮਨੀ ਸਿੰਘ ਜੀ ਪੁਜਾਰੀਆਂ ਜੋ ਵੱਡੇ ਪੁਜਾਰੀ ਨੇ, ਦਰਬਾਰ ਸਾਹਿਬ ਦੇ ਪੁਜਾਰੀ ਨੇ ਨਾ ਭਾਈ ਸਾਹਿਬ। ਪਹਿਲਾਂ ਇਹ ਪੁਜਾਰੀ ਸ਼ਬਦ ਜਿਹੜੇ ਜਥੇਦਾਰ ਸ਼ਬਦ ਨੇ ਬਾਅਦ ਚ ਪ੍ਰਗਟ ਹੋਏ ਆ। ਜਥੇਦਾਰ ਹੁੰਦੇ ਸੀ ਦਲਾਂ ਪੰਥਾਂ ਦੇ, ਜਿਹੜੇ ਤਖ਼ਤ ਨੇ ਤਖ਼ਤਾਂ ਦੇ ਪੁਜਾਰੀ ਹੁੰਦੇ ਸਨ। ਜਿਵੇਂ ਹੁਣ ਵੀ ਤੁਸੀਂ ਸੱਚਖੰਡ ਹਜ਼ੂਰ ਸਾਹਿਬ ਜਾਓ, ਉੱਥੇ ਹੈੱਡ ਪੁਜਾਰੀ ਕਿਹਾ ਜਾਂਦਾ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਮਹਾਂਪੁਰਖਾਂ ਨੂੰ, ਉਹ ਹੈੱਡ ਪੁਜਾਰੀ। ਹੁਣ ਵੀ ਉਹ ਕਾਗਜ਼ਾਂ ਵਿੱਚ ਜਿਹੜੀ ਲਿਖਤ ਵਿੱਚ ਹੈ ਉਹ ਹੈੱਡ ਪੁਜਾਰੀ ਉਹਨਾਂ ਨੂੰ ਕਿਹਾ ਜਾਂਦਾ ਹੈ। ਸੋ ਕਹਿਣ ਤੋਂ ਭਾਵ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਦੇ ਦਰਬਾਰ ਦੇ ਪੁਜਾਰੀਆਂ ਵਿੱਚੋਂ ਵੱਡੇ ਪੁਜਾਰੀ ਹੈ। ਮਹਾਰਾਜ ਜੀ ਦੀ ਪੂਜਾ ਕਰਦੇ, ਪੂਜਾ ਇਸ ਭਾਵਨਾ ਨਾਲ ਕਰਦੇ ਕਿ ਸਤਿਗੁਰੂ ਜੀ ਇੱਥੇ ਪ੍ਰਤੱਖ ਨੇ, ਸ੍ਰੀ ਗੁਰੂ ਰਾਮਦਾਸ ਸਾਹਿਬ। ਹਾਂਜੀ,
1: ਅਕਾਲ ਬੁੰਗੇ ਤੇ ਕੇ ਤਖਤ ਸੋ ਬੈਠੇ।
0: ਔਰ ਜਦੋਂ ਕਿਤੇ ਕੋਈ ਫੈਸਲਾ ਕਰਨਾ, ਕਿਸੇ ਨੂੰ ਤਨਖਾਹ ਲਾਉਣੀ ਹੈ, ਉਦੋਂ ਜਥੇਦਾਰੀ ਦੀ ਪੁਜਾਰੀ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਬੈਠ ਕੇ ਭਾਈ ਮਨੀ ਸਿੰਘ ਜੀ ਨੇ ਜਥੇਦਾਰੀ ਵੀ ਕੀਤੀ ਹੈ। ਹਾਂਜੀ,
1: ਖਤਾਦਾਰ ਕੇ ਕੰਨ ਸੋ ਐਠੇ,
0: ਜਿਹੜਾ ਕੋਈ ਖਤਾਦਾਰ ਹੁੰਦਾ ਉਹਦੇ ਕੰਨ ਖਿੱਚਦੇ, ਉਹਦੀ ਖਿਚਾਈ ਕਰਦੇ। ਤੇ ਅੱਜ ਵਾਂਗੂ ਨਹੀਂ ਸੀ ਵੀ ਜਿਹੜੇ ਅੱਗੋਂ ਕਹਿਣ ਕੌਣ ਹੁੰਦੇ ਹੋ ਤੁਸੀਂ। ਜਿਹੜਾ ਕੋਈ ਖਤਾਦਾਰ ਹੋਣਾ ਉਹਨੇ ਹਾਜ਼ਰ ਹੋਣਾ, ਭਾਈ ਮਨੀ ਸਿੰਘ ਨੇ ਸੱਦ ਲੈਣਾ ਤੇ ਉਹਦੇ ਕੰਨ ਖਿੱਚਣੇ, ਉਹ ਭਾਈ ਤੂੰ ਢਿੱਲ ਮੱਠ ਕਿਉਂ ਕੀਤੀ ਹੈ, ਤੂੰ ਰਹਿਣੀ ਬਹਿਣੀ ਚ ਕਿਉਂ ਢਿੱਲਾ ਕੀਤਾ ਕੰਮ, ਤੂੰ ਕੁਰਹਿਤ ਕਿਉਂ ਕੀਤੀ ਹੈ। ਏਦਾਂ ਜਿਹੜਾ ਕੋਈ ਗੁਨਾਹਗਾਰ ਖਤਾਦਾਰ ਆਉਂਦਾ, ਭਾਈ ਮਨੀ ਸਿੰਘ ਜੀ ਉਹਦੇ ਕੰਨ ਖਿੱਚਦੇ, ਯਾਨੀ ਕਿ ਉਹਨੂੰ ਤਨਖਾਹ ਲਾਉਂਦੇ।
1: ਦੋਹਰਾ ਮਨੀ ਸਿੰਘ ਕਿਛ ਦਿਲ ਆਈ, ਬੀੜ ਗ੍ਰੰਥ ਦਈ ਹਲਾਏ।
0: ਹੁਣ ਭਾਈ ਮਨੀ ਸਿੰਘ ਜੀ ਵਿਦਵਾਨ ਸੀ ਤੇ ਉਹਨਾਂ ਦੇ ਮਨ ਚ ਇੱਕ ਦਿਨ ਖਿਆਲ ਆਇਆ, ਖਿਆਲ ਇਹ ਆਇਆ ਵੀ ਗੁਰੂ ਸਾਹਿਬਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਮਿਲੀ ਹੋਈ ਹੈ, ਵੀ ਕੋਈ ਏਦਾਂ ਦਾ ਸਰੂਪ ਤਿਆਰ ਕਰੀਏ ਵੀ ਸਭ ਤੋਂ ਪਹਿਲਾਂ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਜੇ ਪਾਤਸ਼ਾਹ ਦੀ, ਫਿਰ ਤੀਜੇ ਦੀ, ਫਿਰ ਚੌਥੇ ਦੀ, ਫਿਰ ਪੰਜਵੇਂ ਦੀ, ਫਿਰ ਨੌਵੇਂ ਦੀ, ਤੇ ਫਿਰ ਦਸਵੇਂ ਪਾਤਸ਼ਾਹ ਦੀ ਬਾਣੀ ਦੀ ਇੱਕੋ ਬੀੜ ਬਣਾ ਦਈਏ। ਇਹ ਖਿਆਲ ਕਿਤੇ ਇਹ ਖਾਲਸਾ ਜੀ ਭਾਈ ਮਨੀ ਸਿੰਘ ਜੀ ਦੇ ਰਾਹੀਂ ਆਉਣ ਵਾਲੇ ਸਮੇਂ ਚ ਪੰਥ ਨੂੰ ਹਦਾਇਤ ਹੈ ਕਿ ਭਾਵੇਂ ਸਮੁੱਚਾ ਪੰਥ ਇਕੱਠਾ ਹੋ ਜਾਏ, ਵੱਡੇ ਵੱਡੇ ਫੈਸਲੇ ਪੰਥ ਕਰ ਸਕਦਾ, ਕੋਈ ਵੀ ਗੁਰਮਤਾ ਕਰ ਸਕਦਾ, ਪੰਥ ਪੰਥ ਗੁਰੂ ਸਰੂਪ ਹੈ, ਪਰ ਸਮੁੱਚੇ ਪੰਥ ਨੂੰ ਇਕੱਠਿਆਂ ਹੋ ਕੇ ਇਹ ਆਗਿਆ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਕੋਈ ਛੇੜ ਬਦਲ ਕਰਕੇ ਉਹਦੇ ਚ ਤਬਦੀਲੀ ਕਰ ਸਕੇ। 1970-72 ਦੇ ਨੇੜੇ ਇੱਕ ਨਾ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੰਗਲ ਸਭ ਤੋਂ ਪਹਿਲਾਂ ਲਿਖੇ ਜਾਣ, ਕਿਉਂਕਿ ਕਈ ਵਾਰੀ ਜਿਹੜੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ ਉਹ ਸੋਰਠ ਮਹੱਲਾ ਪੰਜਵਾਂ ਲਿਖ ਕੇ ਫਿਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਉਂਦਾ, ਕਈ ਥਾਵਾਂ ਤੇ ਪਹਿਲਾਂ ਲਿਖਿਆ ਹੁੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਫਿਰ ਸੋਰਠ ਮਹੱਲਾ ਪੰਜਵਾਂ। ਉਹਨਾਂ ਨੇ ਆਖਿਆ ਵੀ ਪਹਿਲਾਂ ਲਿਖ ਦੀਏ ਸਾਰੇ। ਜਦੋਂ ਇਹ ਗੱਲ ਹੋਈ ਤਾਂ ਉਸ ਵੇਲੇ ਸੰਤ ਕਰਤਾਰ ਸਿੰਘ ਜੀ ਸਾਰੇ ਜਿੰਨੇ ਵਿਦਵਾਨ ਮਹਾਂਪੁਰਖ ਸੀ ਉਹਨਾਂ ਨੇ ਇੱਕਦਮ ਚੁਕੰਨੇ ਹੋ, ਖਬਰਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ, ਅੱਖਰ ਅਲੱਗ ਮਾਤਰ ਨੂੰ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਭਾਈ ਮਨੀ ਸਿੰਘ ਜੀ ਨੇ ਆਪਣੇ ਇਤਿਹਾਸ ਨਾਲ ਇਹ ਗੱਲ ਸੰਸਾਰ ਨੂੰ ਸਿੱਖਾਂ ਨੂੰ ਉਜਾਗਰ ਕਰਨੀ ਸੀ। ਤੋ ਭਾਈ ਮਨੀ ਸਿੰਘ ਜੀ ਦੇ ਮਨ ਚ ਖਿਆਲ ਆ ਗਿਆ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਇਸ ਤਰੀਕੇ ਨਾਲ ਲਿਖਾਂ ਵੀ ਪਹਿਲਾਂ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਦੂਜੇ, ਫਿਰ ਤੀਜੇ, ਚੌਥੇ, ਪੰਜਵੇਂ ਤੇ ਦਸਵੇਂ, ਏਦਾਂ ਬਾਣੀ ਲਿਖਾਂ। ਹਾਂਜੀ,
1: ਤਬ ਸਿੱਖ ਸੰਗਤ ਬਚ ਕਹਿਓ ਹੋਗ ਬੰਦ ਬੰਦ ਤੁਜੈ ਤੁੜਾਏ।
0: ਕਹਿੰਦੇ ਭਾਈ ਸਾਹਿਬ ਨੇ ਸਰੂਪ ਲਿਖਿਆ, ਹੁਣ ਵੀ ਉਹ ਦਿੱਲੀ ਪਿਆ, ਦੋਵੇਂ ਸਰੂਪ ਆਦਿ ਤੇ ਦਸਮ ਦੋਵੇਂ ਇਕੱਠੇ। ਰਾਜਾ ਗੁਲਾਬ ਸਿੰਘ ਸੇਠੀ ਹੋਏ ਪੁਰਾਣੇ, ਉਹਨਾਂ ਦੇ ਘਰ ਵਿੱਚ ਉਹ ਸਰੂਪ ਅੱਜ ਵੀ ਦਿੱਲੀ ਵਿੱਚ ਸੁਸ਼ੋਭਿਤ ਹੈ, ਸੰਗਤਾਂ ਦਰਸ਼ਨ ਕਰਦੀਆਂ। ਉਹਦੇ ਵਿੱਚ ਭਾਈ ਸਾਹਿਬ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਸਾਰੀ ਬਾਣੀ, ਹੁਣ ਗੁਰੂ ਅੰਗਦ ਸਾਹਿਬ ਦੇ ਸਲੋਕ ਨੇ, ਸ਼ਬਦ ਕੋਈ ਨਹੀਂ ਗੇ, ਸਲੋਕ 12 ਵਿੱਚ ਨੇ, ਉਹ ਸਾਰੇ ਸਲੋਕ ਕੱਢ ਕੇ ਬੜੀ ਮਿਹਨਤ ਕੀਤੀ ਭਾਈ ਸਾਹਿਬ ਨੇ, ਉਹ ਫਿਰ ਪਹਿਲਾਂ ਲਿਖੇ, ਫਿਰ ਤੀਸਰੇ ਪਾਤਸ਼ਾਹ ਦੀ ਸਾਰੀ ਬਾਣੀ। ਜਦੋਂ ਏਦਾਂ ਸਰੂਪ ਹਿਲਾਇਆ, ਪੰਥ ਨੂੰ ਪਤਾ ਲੱਗਾ ਵੀ ਮਹਾਰਾਜ ਜੀ ਦਾ ਸਰੂਪ ਜਿਵੇਂ ਕਲਗੀਧਰ ਜੀ ਨੇ ਸੰਪੂਰਨ ਕਰ ਦਿੱਤਾ ਉੱਦਾਂ ਹੀ ਰਹਿਣਾ ਚਾਹੀਏ, ਉਹ ਬਦਲਣ ਦਾ ਕਿਸੇ ਨੂੰ ਹੱਕ ਨਹੀਂ ਹੈ। ਤਾਂ ਭਾਈ ਸਾਹਿਬ ਪ੍ਰਤੀ ਪੰਥ ਨੇ, ਸੰਗਤ ਨੇ ਵਚਨ ਕਰ ਦਿੱਤਾ ਕਿ ਭਾਈ ਸਾਹਿਬ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਤੋੜੇ ਹਨ, ਅੰਗ ਤੋੜੇ ਨੇ, ਇਸ ਕਰਕੇ ਤੁਹਾਡਾ ਵੀ ਬੰਦ ਬੰਦ ਕੱਟਿਆ ਜਾਏਗਾ, ਤੁਹਾਡਾ ਵੀ ਬੰਦ ਬੰਦ ਕੱਟਿਆ ਜਾਏਗਾ। ਕੋਈ ਸਰਾਪ ਨਹੀਂ ਕਹਿ ਸਕਦੇ, ਇਹ ਇਉਂ ਕਹਿ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਚ ਸਿੱਖਾਂ ਨੂੰ ਹਦਾਇਤ ਹੋਵੇ, ਆਉਣ ਵਾਲੇ ਸਮੇਂ ਚ ਸਿੱਖਾਂ ਨੂੰ ਇਹ ਖਾਸ ਹਦਾਇਤ ਹੋਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਛਾੜ ਜਿਹੜੀ ਉਹ ਕੋਈ ਵੀ ਨਹੀਂ ਕਰ ਸਕਦਾ, ਜਿੱਡਾ ਵੱਡਾ ਮਰਜ਼ੀ ਕੋਈ ਉੱਚੇ ਰੁਤਬੇ ਤੇ ਹੋਵੇ। ਭਾਈ ਮਨੀ ਸਿੰਘ ਤੋਂ ਵੱਡਾ ਕਿਹੜਾ ਹੋ ਸਕਦਾ, ਜੇ ਉਹਨਾਂ ਨੂੰ ਆਗਿਆ ਨਹੀਂ ਤੇ ਫਿਰ ਹੋਣ ਕੇ ਕਿਸੇ ਨੂੰ ਕਿਵੇਂ ਹੋ ਸਕਦੀ ਹੈ। ਹੋਏ ਬੜੇ ਬੜੇ ਤੇਜਾ ਸਿੰਘ ਪਸੌੜ ਵਰਗਿਆਂ ਨੇ ਕੀਤਾ ਸੀ ਯਤਨ, ਉਹਨਾਂ ਆਖਿਆ ਵੀ ਇਹਦੇ ਚੋਂ ਭੱਟਾਂ ਦੇ ਸਵਈਏ ਵੱਖਰੇ ਕੱਢ ਕੇ, ਤੇ ਉਹਨੇ ਪੋਥੀਆਂ ਵੀ ਛਾਪਤੀਆਂ, ਤੇ ਖਾਲਸੇ ਨੇ ਅਕਾਲ ਤਖ਼ਤ ਸਾਹਿਬ ਤੋਂ ਛੇਕਤਾ ਸੀ ਤੇਜਾ ਸਿੰਘ ਪਸੌੜੀਏ ਨੂੰ ਵੀ ਇਹ ਨਹੀਂ ਹੋ ਸਕਦਾ, ਕਿਉਂਕਿ ਅੱਜ ਕੋਈ ਇੱਕ ਅੱਖਰ ਬਦਲੇਗਾ ਕੱਲ੍ਹ ਨੂੰ ਫਿਰ ਬਦਲੀ ਜਾਣਗੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ। ਤੋ ਇਸ ਕਰਕੇ ਭਾਈ ਮਨੀ ਸਿੰਘ ਜੀ ਨੂੰ ਸੰਗਤ ਪੰਥ ਉਦੋਂ ਬੜਾ ਸੁਚੇਤ ਸੀ, ਸਾਵਧਾਨ ਸੀ, ਉਹਨਾਂ ਆਖਿਆ ਭਾਈ ਮਨੀ ਸਿੰਘ ਜੀ ਤੁਹਾਡਾ ਵੀ ਬੰਦ ਬੰਦ ਕੱਟਿਆ ਜਾਏਗਾ।

0: ਤਿਵੇਂ ਆਪ ਜੀ ਦਾ ਵੀ ਬੰਦ ਬੰਦ ਕੱਟਿਆ ਜਾਏਗਾ।
1: ਸਿੱਖ ਸੰਗਤ ਇਮ ਦੀਨੋ ਸਰਾਪ,
0: ਏਦਾਂ ਸਿੱਖ ਸੰਗਤ ਨੇ ਬਚਨ ਕਰ ਦਿੱਤਾ।
1: ਮਨੀ ਸਿੰਘ ਸੋ ਲੱਗਿਓ ਪਾਪ,
0: ਕਹਿੰਦੇ ਉਹ ਭਾਈ ਮਨੀ ਸਿੰਘ ਜੀ ਨੂੰ ਆ ਕੇ ਖੇਡ ਲੱਗੀ, ਪੋਥੀਆਂ ਵੀ ਬਣਾਈਆਂ ਉਹਨਾਂ ਨੇ। ਹਾਂਜੀ,
1: ਤਬ ਹੀ ਮਨੀ ਸਿੰਘ ਜੋ ਸੁਣ ਲਈ,
0: ਜਦੋਂ ਪੰਥ ਦਾ ਇਹ ਬਚਨ ਭਾਈ ਮਨੀ ਸਿੰਘ ਜੀ ਨੇ ਸੁਣਿਆ,
1: ਸੁਨਤ ਬਚਨ ਤਿਸ ਚਿੰਤਾ ਪਈ,
0: ਭਾਈ ਮਨੀ ਸਿੰਘ ਦੇ ਮਨ ਚ ਚਿੰਤਾ ਹੋਈ, ਭਾਈ ਮਨੀ ਸਿੰਘ ਦੇ ਮਨ ਚ ਫਿਕਰ ਹੋਇਆ। ਕੀ ਫਿਕਰ ਹੋਇਆ? ਇਹ ਨੀ ਵੀ ਬੰਦ ਬੰਦ ਕੱਟਿਆ ਜਾਣਾ, ਉਹ ਆਖਿਆ ਸਹੀ ਕੀਤਾ। ਇੱਥੇ ਇਹ ਖੇਡ ਹੈ ਵੀ ਜੇ ਕਿਸੇ ਕੋਲੋਂ ਕੋਈ ਇਹੋ ਜਿਹੀ ਭੁੱਲ ਹੋ ਗਈ, ਉਹ ਪ੍ਰਵਾਨ ਕਰ ਲਵੇ। ਹੁਣ ਤਾਂ ਵੱਡੇ ਵੱਡੇ ਗੁਨਾਹ ਕਰਕੇ ਨੀ ਅਸੀਂ ਮੰਨਦੇ, ਅਸੀਂ ਨੀ ਕੀਤਾ, ਪਰ ਪੰਥ ਦੀ ਖੇਡ ਤਾਂ ਇਹ ਹੈ ਮਹਾਰਾਜ, ਅਸੀਂ ਭੁੱਲਣ ਅੰਦਰ ਹਾਂ। ਭੁੱਲਣ ਅੰਦਰ ਸਭ ਕੋ ਕੀਆ, ਭੁੱਲ ਗੁਰੂ ਕਰਤਾਰ, ਅਸੀਂ ਸਾਰੇ ਭੁੱਲਣ ਅੰਦਰ ਹੀ ਹਾਂ। ਭਾਈ ਸਾਹਿਬ ਦੇ ਮਨ ਚ ਚਿੰਤਾ ਹੋਈ ਜਦੋਂ ਪੰਥ ਦਾ ਇਹ ਬਚਨ ਹੋਇਆ।
1: ਸੰਗਤ ਬਚਨ ਸੋ ਖਾਲੀ ਨਾਹੀ,
0: ਕਿ ਜਿਹੜਾ ਬਚਨ ਪੰਥ ਨੇ ਕਰ ਦਿੱਤਾ ਉਹ ਖਾਲੀ ਨੀ ਜਾ ਸਕਦਾ।
1: ਸਤ ਬਚਨ ਇਹ ਹਮ ਸਿਰ ਆਹੀ,
0: ਆਖਿਆ ਸੰਗਤ ਜੀ ਜਿਹੜਾ ਬਚਨ ਆਪ ਨੇ ਕਿਹਾ ਮੇਰੇ ਲਈ ਸੱਚ ਹੈ, ਮੈਂ ਸਿਰ ਮੱਥੇ ਪ੍ਰਵਾਨ ਕਰਦਾ, ਮੈਨੂੰ ਇਹ ਪੰਥ ਦਾ ਬਚਨ ਸਿਰ ਮੱਥੇ ਪ੍ਰਵਾਨ ਹੈ।
1: ਜੋੜ ਹੱਥ ਸੋ ਤੁਰਤ ਖਲੋਆ,
0: ਭਾਈ ਮਨੀ ਸਿੰਘ ਜੀ ਸਮੁੱਚੇ ਪੰਥ ਦੇ ਸਾਹਮਣੇ ਮੁਖ ਹੱਥ ਜੋੜ ਕੇ, ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ।
1: ਕਰੋ ਅਨੁਗ੍ਰਹ ਜੋ ਹਮ ਸੇ ਹੁਆ,
0: ਕਹਿੰਦੇ ਖਾਲਸਾ ਜੀ ਮੇਰੇ ਕੋਲੋਂ ਜੋ ਹੋ ਗਿਆ ਸੋ ਹੋ ਗਿਆ, ਹੁਣ ਖਾਲਸਾ ਮੇਰੇ ਤੇ ਅਨੁਗ੍ਰਹ ਕਰੇ। ਅਨੁਗ੍ਰਹ ਕਹਿੰਦੇ ਨੇ ਕਿਰਪਾ ਨੂੰ, ਕਹਿੰਦੇ ਹੁਣ ਸਾਰੀ ਸੰਗਤ ਮੇਰੇ ਤੇ ਕਿਰਪਾ ਕਰੋ।
1: ਗੁਰ ਸੰਗਤ ਸੰਗਤ ਗੁਰ ਆਹੀ,
0: ਕਿਉਂਕਿ ਸੰਗਤ ਵਿੱਚ ਗੁਰੂ ਵਸਦਾ ਤੇ ਗੁਰੂ ਵਿੱਚ ਸੰਗਤ ਵਸਦੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਉਹ ਗੁਰੂ ਸੰਗਤ ਵਿੱਚ ਵਸਦਾ, ਸੰਗਤ ਗੁਰੂ ਵਿੱਚ ਵਸਦੀ ਹੈ।
1: ਗੁਰ ਸੰਗਤ ਮੈਂ ਭੇਦ ਕਛ ਨਾਹੀ,
0: ਗੁਰੂ ਤੇ ਗੁਰੂ ਦੀ ਸੰਗਤ ਵਿੱਚ ਕੋਈ ਭੇਦ ਨਹੀਂ, ਗੁਰੂ ਕੀ ਸੰਗਤ ਵੀ ਗੁਰੂ ਦਾ ਰੂਪ ਹੈ।
1: ਸੰਗਤ ਬਚਨ ਹਮ ਹੈ ਸਿਰ ਧਰਿਓ,
0: ਗੁਰੂ ਕੀ ਸੰਗਤ ਨੇ ਜਿਹੜਾ ਬਚਨ ਕਰ ਦਿੱਤਾ ਹੈ ਉਹ ਮੈਂ ਆਪਣੇ ਸਿਰ ਤੇ ਪ੍ਰਵਾਨ ਕਰਦਾ ਹਾਂ।
1: ਸੋ ਮੈਂ ਚਾਹਿਓ ਆਪ ਵਰ ਕਹਿਓ,
0: ਪਰ ਹੁਣ ਮੈਂ ਵਰ ਚਾਹੁੰਦਾ ਸੰਗਤ ਕੋਲ, ਮੈਂ ਇਹ ਚਾਹੁੰਦਾ ਵੀ ਗੁਰੂ ਕੀ ਸੰਗਤ ਮੈਨੂੰ ਇਹ ਵਰ ਦੇਵੇ, ਵਰਦਾਨ ਦੇਵੇ। ਹਾਂਜੀ,
1: ਸੰਗਤ ਬਚਨ ਹਮ ਹੈ ਸਿਰ ਧਰਿਓ, ਸੋ ਮੈਂ ਚਾਹਿਓ ਅਬ ਵਰ ਕਰਿਓ,
0: ਹੁਣ ਮੈਂ ਚਾਹੁੰਦਾ ਕਿ ਗੁਰੂ ਕੀ ਸੰਗਤ ਮੈਨੂੰ ਇਹ ਵਰ ਦੇ ਦੇਵੇ।
1: ਮੇਰੀ ਸਿੱਖੀ ਸਾਬਤ ਰਹੇ,
0: ਆਖੋ ਸਤਨਾਮ ਸ੍ਰੀ। ਕਹਿੰਦੇ ਜਦੋਂ ਬੰਦ ਬੰਦ ਕੱਟੇ ਜਾਣ ਉਦੋਂ ਮੇਰੀ ਸਿੱਖੀ ਸਾਬਤ ਰਹੇ, ਮੇਰੀ ਸਿੱਖੀ ਮੇਰੇ ਅੰਤਲੇ ਸਵਾਸਾਂ ਤਾਈਂ ਕੇਸਾਂ ਸਵਾਸਾਂ ਨਾਲ ਨਿਭ ਜੇ, ਗੁਰੂ ਕੀ ਸੰਗਤ ਮੈਨੂੰ ਇਹ ਵਰ ਦੇਵੇ। ਆ ਵਰ ਮੰਗਣਾ ਗੁਰੂ ਕੀ ਸੰਗਤ ਚੋਂ, ਗੁਰੂ ਕੇ ਚਰਨਾਂ ਚੋਂ, ਕਿ ਮੈਨੂੰ ਇਹ ਵਰ ਦਿਓ ਕਿ ਜਦੋਂ ਬੰਦ ਬੰਦ ਕੱਟਿਆ ਜਾਵੇ ਉਦੋਂ ਮੈਂ ਡੋਲਾਂ ਨਾ। ਹਾਂਜੀ,
1: ਬੰਦ ਬੰਦ ਕਾਟਤ ਨਹਿ ਦੁੱਖ ਅਹਾ,
0: ਜਦੋਂ ਬੰਦ ਬੰਦ ਕੱਟਿਆ ਜਾਵੇ ਉਦੋਂ ਮੈਂ ਡਾਵਾਂ ਡੋਲ ਨਾ ਹੋਵਾਂ, ਮੇਰਾ ਨਿਸ਼ਚਾ ਸੁਮੇਰ ਪਰਬਤ ਵਾਂਗੂ ਅਡੋਲ ਹੋਵੇ।
1: ਸਿੱਖੀ ਮੈਂ ਕਿਛ ਭੰਗ ਨਾ ਪਵਾ,
0: ਮੇਰੇ ਗੁਰੂ ਕੀ ਸਿੱਖੀ ਵਿੱਚ ਨਾ ਕੋਈ ਭੰਗ ਪੈ ਜਾਏ, ਗੁਰਸਿੱਖੀ ਵਿੱਚ ਨਾ ਕਿਸੇ ਤਰ੍ਹਾਂ ਦਾ ਕੋਈ ਮੇਰੇ ਤੇ ਕਲੰਕ ਨਾ ਲੱਗ ਜਾਏ।
1: ਦੇਹੇ ਸੀਸ ਤੁਰਕਨ ਸਿਰ ਭਵਾ,
0: ਮੈਂ ਆਪਣਾ ਇਹ ਸਿਰ ਦੇ ਦਿਆਂ ਤੇ ਸਿਰ ਦੇ ਕੇ ਤੁਰਕਾਂ ਦੇ ਪਾਪਾਂ ਦਾ ਘੜਾ ਭਰ ਦਿਆਂ, ਮੇਰਾ ਇਹ ਸਿਰ ਲੇਖੇ ਲੱਗ ਜੇ ਗੁਰੂ ਦੇ।

0: ਇਹ ਅਵਸਥਾ ਮੇਰੀ ਉਸ ਵੇਲੇ ਹੋਵੇ, ਮੈਂ ਗੁਰੂ ਕੀ ਸਿੱਖੀ ਸਿਦਕ ਦੇ ਨਾਲ ਅੰਤਲੇ ਸਮੇਂ ਤਾਈਂ ਨਿਭਾ ਲਵਾਂ, ਜਦੋਂ ਬੰਦ ਬੰਦ ਕੱਟਿਆ ਜਾਵੇ ਮੈਨੂੰ ਦੁੱਖ ਨਾ ਵਿਆਪੇ।
1: ਸਿੱਖੀ ਰਹਾ ਮੈਂ ਵੱਡ ਸੁਖ ਜਾਨੋ,
0: ਮੇਰੀ ਸਿੱਖੀ ਰਹਿ ਜਾਏ ਇਹਦੇ ਵਿੱਚ ਮੈਨੂੰ ਸਭ ਤੋਂ ਵੱਧ ਸੁਖ ਹੈ।
1: ਦੋਹਰਾ ਦੇਹੀ ਕਿਸ ਕੀ ਵਾਪਰੀ, ਸਿੱਖੀ ਭੇਜੇ ਸਾਬਤ ਹੋਏ।
0: ਕਹਿੰਦੇ ਦੇਹ ਦਾ ਕੀ ਹੈ, ਇਹਦਾ ਵਿਚਾਰੀ ਇਹਨੇ ਤਾਂ ਮਰਨਾ ਹੀ ਆ, ਬਿਨਸਣਾ ਹੀ ਆ, ਇਹਦਾ ਕੀ ਹੈ, ਇਹ ਤਾਂ ਫਿਰ ਵੀ ਮਿਲ ਸਕਦੀ ਹੈ। ਪਰ ਜੇ ਇੱਕ ਵਾਰੀ ਸਿੱਖੀ ਚਲੀ ਗਈ, ਕਹਿੰਦੇ ਸਿੱਖੀ ਦੁਬਾਰਾ ਪ੍ਰਾਪਤ ਨਹੀਂ ਹੋਣੀ, ਉਹ ਬੜੀ ਅਮੋਲਕ ਹੈ। ਅੱਜ ਅਸੀਂ ਕਹਿੰਦੇ ਕੋਈ ਨੀ ਜੀ, ਬਣ ਜਾਂਗੇ ਸਿੱਖ, ਛਕ ਲਾਂਗੇ ਅੰਮ੍ਰਿਤ, ਅਜੇ ਬਥੇਰਾ ਸਮਾਂ ਪਿਆ। ਖਾਲਸਾ ਜੀ, ਇਹੋ ਜਿਹੇ ਸਰੀਰ ਭਾਵੇਂ ਸ਼ਾਇਦ ਕਿਸੇ ਨੂੰ ਦੁਬਾਰਾ ਮਿਲ ਜਾਣ, ਪਰ ਇਹ ਜ਼ਰੂਰੀ ਨਹੀਂ ਕਿ ਦੁਬਾਰਾ ਸਿੱਖਾਂ ਦੇ ਘਰ ਜੰਮ ਕੇ ਸਿੱਖੀ ਦਾ ਦਾਨ ਪ੍ਰਾਪਤ ਹੋ ਜਾਏ। ਸਿੱਖੀ ਨਹੀਂ ਜੇ ਮਿਲਦੀ, ਜਿਹਦੇ ਘਰ ਗੁਰੂ ਕੀ ਸਿੱਖੀ ਆ ਉਹਦੇ ਵਰਗਾ ਦੁਨੀਆਂ ਦਾ ਕੋਈ ਬਾਦਸ਼ਾਹ ਨਹੀਂ ਹੈ। ਜਿਹਦੇ ਘਰ ਦੁਨੀਆਂ ਦੀ ਬਾਦਸ਼ਾਹਤ ਹੈ, ਸੰਪਦਾ ਵਿਭੂਤੀ ਸਭ ਕੁਝ ਹੈ, ਜੇ ਗੁਰੂ ਕੀ ਸਿੱਖੀ ਨਹੀਂ ਤੇ ਦੁਨੀਆਂ 'ਚ ਉਹਦੇ ਵਰਗਾ ਕੰਗਾਲ ਕੋਈ ਨਹੀਂ ਹੈ। ਭਾਈ ਮਨੀ ਸਿੰਘ ਜੀ ਕਹਿੰਦੇ ਇਹ ਦੇਹ ਤਾਂ ਵਾਪਰੀ ਆਵਣ ਜਾਣ ਵਾਲੀ ਹੈ, ਇਹ ਚਲੀ ਵੀ ਜਾਏ ਕੋਈ ਪਰਵਾਹ ਨਹੀਂ, ਪਰ ਮੇਰੀ ਸਿੱਖੀ ਨਾ ਜਾਵੇ।

0: ਭਾਈ ਸਾਹਿਬ ਸੰਗਤ ਦੇ ਸਾਹਮਣੇ ਖੜੇ ਹੱਥ ਜੋੜ ਕੇ ਗਲ ਚ ਪੱਲਾ ਪਾਇਆ ਹੋਇਆ, ਕਹਿੰਦੇ ਸੰਗਤ ਜੀ ਜਦੋਂ ਇਹ ਸਿਰ ਜਾਵੇ ਤਾਂ ਜਾਵੇ, ਇਹ ਸਰੀਰ ਦਾ ਠੀਕਰਾ ਤਾਂ ਭੰਨਣਾ ਹੀ ਹੈ, ਪਰ ਮੇਰੇ ਸਾਹਿਬ ਦੀ ਸਿੱਖੀ ਨਿਭ ਜਾਵੇ।
1: ਦੇਹ ਤੋਂ ਆਵਣ ਜਾਣ ਹੈ ਸਿੱਖੀ ਲਵੈ ਕਬ ਕੋਏ,
0: ਕਹਿੰਦੇ ਦੇਹ ਤਾਂ ਆਵਣ ਜਾਣ ਵਾਲੀ ਹੈ ਪਰ ਸਿੱਖੀ ਕਿੱਥੇ ਲੱਭਦੀ ਹੈ, ਗੁਰਸਿੱਖੀ ਕਿੱਥੇ ਪ੍ਰਾਪਤ ਹੁੰਦੀ ਹੈ।
1: ਜੋ ਪਈ ਤਬ ਸਿੱਖਣ ਸੋ ਮਨ ਲਈ,
0: ਜਦੋਂ ਭਾਈ ਮਨੀ ਸਿੰਘ ਨੇ ਬੇਨਤੀ ਕੀਤੀ ਸਮੁੱਚੀ ਸੰਗਤ ਨੇ ਕਿਹਾ ਜੀ ਸਤ ਵਚਨ, ਭਾਈ ਸਾਹਿਬ ਦਾ ਅਦਬ ਹੈ, ਬੜਾ ਸਤਿਕਾਰ, ਇਹ ਨਹੀਂ ਕਿ ਭਾਈ ਮਨੀ ਸਿੰਘ ਦਾ ਕੋਈ ਤਿਰਸਕਾਰ ਕੀਤਾ ਸੰਗਤ ਨੇ, ਸਾਰੀ ਸੰਗਤ ਨੇ ਸਤ ਵਚਨ ਕਿਹਾ।
1: ਸਿੱਖਣ ਪੰਜਨ ਆਗਿਆ ਕਈ,
0: ਸਾਰੀ ਸੰਗਤ ਨੇ, ਪੰਥ ਨੇ ਪੰਜ ਸਿੰਘਾਂ ਦੀ ਡਿਊਟੀ ਲਾਈ, ਪੰਜ ਸਿੰਘ ਵਿੱਚੋਂ ਜਿਹੜੇ ਤਿਆਰ ਉੱਪਰ ਤਿਆਰ ਸਨ ਉਹ ਪੰਜ ਸਿੰਘਾਂ ਦੀ ਡਿਊਟੀ ਲਾਈ।
1: ਸਿੱਖੀ ਸਾਬਤ ਸਿੱਖ ਕੀ ਰਹਾ,
0: ਪੰਜ ਸਿੰਘਾਂ ਨੂੰ ਕਿਹਾ ਕਿ ਤੁਸੀਂ ਅਰਦਾਸ ਕਰੋ ਕਿ ਭਾਈ ਮਨੀ ਸਿੰਘ ਜੀ ਦੀ ਸਿੱਖੀ ਸਾਬਤ ਰਹੇ, ਜਦੋਂ ਇਹਨਾਂ ਦਾ ਬੰਦ ਵੀ ਕੱਟਿਆ ਜਾਵੇ ਇਹਨਾਂ ਦੀ ਸਿੱਖੀ ਸਾਬਤ ਰਹੇ।
1: ਪਰ ਅਰਦਾਸ ਸਿੱਖਣ ਦੀ ਉਹ ਕਹਾ,
0: ਕਹਿੰਦੇ ਏਦਾਂ ਪੰਜ ਸਿੰਘਾਂ ਨੇ ਅਰਦਾਸ ਕੀਤੀ, ਹੇ ਬਾਜਾਂ ਵਾਲੇ ਸਤਿਗੁਰੂ, ਕਲਗੀਆਂ ਵਾਲੇ ਗੁਰਦੇਵ, ਆਪ ਜੀ ਦੇ ਪਰਮ ਸੇਵਕ ਭਾਈ ਮਨੀ ਸਿੰਘ ਜੀ ਦੀ ਅਰਦਾਸ, ਆਪ ਜੀ ਦੇ ਸਮੁੱਚੇ ਪੰਥ ਦੀ, ਆਪ ਜੀ ਦੇ ਚਰਨ ਕਮਲਾਂ ਪਾਸ, ਕਿ ਭਾਈ ਮਨੀ ਸਿੰਘ ਜੀ ਦੀ ਸਿੱਖੀ ਅੰਤਲੇ ਸਮੇਂ ਤਾਈਂ ਅੰਤਲੇ ਸਵਾਸਾਂ ਤਾਈਂ ਨਿਭ ਜਾਵੇ।
1: ਦੋਹਰਾ ਜੋ ਸਿੱਖਣ ਦਈ ਅਰਦਾਸ ਕਰ ਤੋ ਭਏ ਕੰਮ ਸਿੱਖ ਰਾਸ,
0: ਕਹਿੰਦੇ ਇਸ ਤਰ੍ਹਾਂ ਜਦੋਂ ਅਰਦਾਸ ਕੀਤੀ ਨਾ ਪੰਜ ਭੁਜੰਗੀਆਂ ਨੇ, ਪੰਜ ਸਿੰਘਾਂ ਨੇ, ਤੇ ਭਾਈ ਮਨੀ ਸਿੰਘ ਜੀ ਨੇ ਭਰੋਸਾ ਅਰਦਾਸ ਤੇ ਵੀ ਹੁਣ ਮੇਰਾ ਕਾਰਜ ਰਾਸ ਹੋ ਗਿਆ, ਮੇਰਾ ਕਾਰਜ ਸਿੱਧ ਹੋ ਗਿਆ, ਭਰੋਸਾ ਵੀ ਸੀ। ਅੱਜ ਅਸੀਂ ਅਰਦਾਸ ਕਰਦੇ ਹਾਂ ਕਰਾਉਂਦੇ ਹਾਂ, ਭਰੋਸਾ ਨਹੀਂ ਰੱਖਦੇ, ਦੁਚਿਤੀ ਜੀ ਹੁੰਦੀ ਆ ਮਨ, ਖਬਰੇ ਹੋਵੇ ਕਿ ਨਾ ਹੋਵੇ, ਜਿੰਨਾ ਪਰਪੱਕ ਭਰੋਸਾ ਹੋਵੇਗਾ ਅਰਦਾਸ ਤੇ ਓਨੀ ਛੇਤੀ ਕਲਾ ਵਰਤੇਗੀ ਔਰ ਅਰਦਾਸ ਗੁਰੂ ਚਰਨਾਂ ਚ ਪ੍ਰਵਾਨ ਹੋਵੇਗੀ। ਭਾਈ ਸਾਹਿਬ ਨੂੰ ਭਰੋਸਾ ਸੀ ਕਿ ਪੰਜ ਸਿੰਘਾਂ ਨੇ ਅਰਦਾਸ ਕਰ ਦਿੱਤੀ ਹੈ, ਮੇਰੇ ਕਾਰਜ ਰਾਸ ਹੋ ਗਏ ਹਨ।
1: ਤੋ ਫਿਰ ਮਨ ਮਨੀ ਸਿੰਘ ਕੇ ਵਾਸੋ ਪਇਓ ਹੁਲਾਸ,
0: ਕਹਿੰਦੇ ਭਾਈ ਮਨੀ ਸਿੰਘ ਜੀ ਦੇ ਮਨ ਚ ਫਿਰ ਬੜਾ ਖੇੜਾ, ਪਹਿਲਾਂ ਥੋੜਾ ਜਿਹਾ ਫਿਕਰ ਹੋ ਗਿਆ ਸੀ ਪਰ ਹੁਣ ਫਿਕਰ ਨਿਕਲ ਗਿਆ, ਹੁਣ ਖੇੜਾ ਆ ਗਿਆ ਮਨ ਵਿੱਚ।
1: ਕਈ ਬਰਸ ਬੀਤਤ ਪਏ ਸਮੋਂ ਪਹੁੰਚਿਓ ਆਏ,
0: ਏਦਾਂ ਕਈ ਸਾਲ ਬੀਤ ਗਏ, ਤਕਰੀਬਨ 10-15 ਸਾਲ ਬੀਤ ਗਏ ਇਸ ਬਚਨ ਨੂੰ ਹੋਇਆ, ਆਖਿਰਕਾਰ ਉਹ ਸਮਾਂ ਆਉਣਾ ਹੀ ਸੀ ਪੰਥ ਦਾ ਵੀ ਬਚਨ, ਨਾਲੇ ਭਾਈ ਸਾਹਿਬ ਨੇ ਸ਼ਹੀਦੀ ਮੰਗੀ ਸੀ ਵੀ ਮੈਂ ਸ਼ਹੀਦ ਹੋਵਾਂ, ਇਹਨਾਂ ਮਲੇਛਾਂ ਦੇ ਪਾਪੀਆਂ ਦੇ ਪਾਪਾਂ ਦਾ ਘੜਾ ਭਰੇ ਤੇ ਛੇਤੀ ਇਹਨਾਂ ਦਾ ਰਾਜ ਸਮਾਪਤ ਹੋਵੇ। ਤੋ ਭਾਈ ਮਨੀ ਸਿੰਘ ਜੀ ਆਖਿਰਕਾਰ ਫਿਰ ਉਹ ਸਮਾਂ ਆ ਪਹੁੰਚਿਆ।
1: ਮੇਲਾ ਦਵਾਲੀ ਕੋ ਲੱਗਿਓ ਤੁਰਕਣ ਤੇ ਅਖਵਾਏ,
0: ਦੀਪਮਾਲਾ ਦਾ ਜੋੜ ਮੇਲਾ ਸ੍ਰੀ ਅੰਮ੍ਰਿਤਸਰ ਸਾਹਿਬ ਹੁੰਦਾ, ਪੁਰਾਤਨ ਸਮੇਂ ਤੋਂ ਹੁਕਮਨਾਮੇ ਮਿਲਦੇ ਆ, ਕਲਗੀਧਰ ਜੀ ਦੇ ਹੁਕਮਨਾਮੇ ਵੀ ਮਿਲਦੇ ਆ, ਪੁਰਾਤਨ ਹੁਕਮਨਾਮਿਆਂ ਵਿੱਚ ਦੀਵਾਲੀ ਦੇ ਜੋੜ ਮੇਲੇ ਦੀ ਹੁਕਮਨਾਮੇ ਹੁਣ ਤੱਕ ਵੀ ਪ੍ਰਾਪਤ ਹੁੰਦੇ ਆ, ਕਾਬਲ ਦੀ ਸੰਗਤ ਨੂੰ ਲਿਖ ਕੇ ਭੇਜੇ। ਤੂੰ ਦੀਵਾਲੀ ਨਹੀਂ ਸੀ ਮਨਾਈ, ਬੜੇ ਸਾਲ ਹੋ ਗਏ ਸੀ ਖਾਲਸੇ ਨੇ ਅੰਮ੍ਰਿਤਸਰ ਸਾਹਿਬ, ਕਿਉਂਕਿ ਸਿੰਘ ਜੰਗਲਾਂ ਵਿੱਚ ਸੀ, ਔਖਾ ਸਮਾਂ ਸੀ। ਇਹ ਸਾਲ ਭਾਈ ਸਾਹਿਬ ਨੇ ਵੇਖਿਆ ਵੀ ਥੋੜਾ ਜਿਹਾ ਮਾਹੌਲ ਠੀਕ ਹੈ, ਤੋ ਭਾਈ ਮਨੀ ਸਿੰਘ ਨੇ ਲਾਹੌਰ ਦੇ ਨਵਾਬ ਨਾਲ ਗੱਲਬਾਤ ਕੀਤੀ, ਜ਼ਕਰੀਆ ਖਾਨ ਉਦੋਂ ਲਾਹੌਰ ਦਾ ਸੂਬੇਦਾਰ ਸੀ, ਉਹਨੂੰ ਚਿੱਠੀ ਭੇਜੀ ਕਿ ਅਸੀਂ ਦੀਪਮਾਲਾ ਦਾ ਜੋੜ ਮੇਲਾ 10 ਦਿਨਾਂ ਦਾ ਲਾਉਣਾ ਅਤੇ ਤੂੰ ਸਾਨੂੰ ਪਰਮਿਸ਼ਨ ਦੇ ਦੇ ਅਤੇ ਸੰਗਤ ਆਵੇਗੀ, ਜਿੰਨਾ ਤੂੰ ਟੈਕਸ ਕਵੇਂਗਾ ਤੈਨੂੰ ਦੇ ਦਿਆਂਗੇ। ਉਹਨੇ ਕਿਹਾ ਵੀ 10 ਦਿਨਾਂ ਦਾ ਮੈਂ 10,000 ਰੁਪਈਆ ਪਰ ਦਿਨ ਦਾ 1,000 ਰੁਪਈਆ ਤੁਹਾਡੇ ਕੋਲੋਂ ਲਵਾਂਗਾ। ਭਾਈ ਸਾਹਿਬ ਨੇ ਕਿਹਾ ਜੀ ਠੀਕ ਹੈ। ਭਾਈ ਸਾਹਿਬ ਨੇ ਸੋਚਿਆ ਵੀ ਸੰਗਤ ਆਏਗੀ, ਦੀਵਾਲੀ ਦਾ ਜੋੜ ਮੇਲਾ ਹੋਵੇਗਾ, ਸੰਗਤਾਂ ਵੱਲੋਂ ਮਾਇਆ ਹਾਜ਼ਰ ਹੋਵੇਗੀ, ਉਹਦੇ 'ਚੋਂ 10,000 ਇਹਨੂੰ ਦੇ ਕੇ ਬਾਕੀ ਜਿਹੜੀ ਮਾਇਆ ਉਹ ਇੱਥੇ ਗੁਰੂ ਦਰਬਾਰਾਂ ਵਿੱਚ ਲੱਗ ਜਾਏਗੀ ਲੰਗਰਾਂ 'ਚ। ਤੋ ਇਸ ਤਰ੍ਹਾਂ ਸੂਬੇ ਲਾਹੌਰ ਦੇ ਨਾਲ ਗੱਲਬਾਤ ਕਰਕੇ ਭਾਈ ਸਾਹਿਬ ਜੀ ਨੇ ਦੀਪਮਾਲਾ ਦਾ ਜੋੜ ਮੇਲਾ ਮਨਾਉਣ ਦੀ ਜਿਹੜੀ ਉਹ ਪਰਮਿਸ਼ਨ ਕਹਿ ਲਓ ਜਾਂ ਗੁਰਮਤਾ ਕਹਿ ਲਓ ਉਹ ਕਰ ਲਿਆ।
1: ਚੌਪਈ ਦੀਵਾਲੀ ਕੋ ਥੋ ਮੇਲਾ ਲਾਇਆ,
0: ਦੀਪਮਾਲਾ ਦਾ ਦੀਵਾਲੀ ਦਾ ਜੋੜ ਮੇਲਾ ਯਾਨੀ ਕਿ ਬੰਦੀ ਛੋੜ ਦਿਵਸ ਜੋ ਪੰਥ ਮਨਾਉਂਦਾ ਆ ਗਿਆ।
1: ਤੁਰਕਨ ਨੇ ਥੋ ਟਕਾ ਚੁਕਾਇਆ,
0: ਹੁਣ ਤੁਰਕਾਂ ਨੇ 10,000 ਰੁਪਈਆ ਟਕਾ ਜਿਹੜਾ ਸੀ ਉਹ ਮੁਕਰਰ ਕੀਤਾ ਕਿ ਅਸੀਂ 10,000 ਰੁਪਈਆ ਟਕਾ ਤੁਹਾਡੇ ਕੋਲੋਂ ਲੈਣਾ ਤੇ ਬਦਲੇ ਚ ਤੁਸੀਂ ਦੀਵਾਲੀ ਦਾ ਜੋੜ ਮੇਲਾ ਲਾ ਸਕਦੇ ਹੋ। ਪਰ ਤੁਰਕਾਂ ਦੀ ਨੀਯਤ ਮਾੜੀ ਸੀ, ਉਹਨਾਂ ਦੀ ਬਿਰਤੀ ਮਲੀਨ ਸੀ। ਭਾਈ ਮਨੀ ਸਿੰਘ ਜੀ ਨੂੰ ਸਮਝਦਿਆਂ ਦੇਰੀ ਨਾ ਲੱਗੀ, ਸਮਝ ਗਏ ਵੀ ਇਹਨਾਂ ਦੀ ਬਿਰਤੀ ਮਾੜੀ ਹੈ। ਜਿਵੇਂ ਉਹਨਾਂ ਮਲੇਛਾਂ ਨੇ ਵਧੀਕੀ ਕੀਤੀ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ, ਉਹ ਸਾਰਾ ਪ੍ਰਸੰਗ ਕਥਾ ਦਾ ਆਪਾਂ ਕੱਲ੍ਹ ਸ਼ਾਮ ਦੇ ਪ੍ਰਸੰਗ 'ਚ ਇਸੇ ਸਮੇਂ ਵਿਚਾਰਾਂਗੇ। ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸਾਖੀ, ਉਹਨਾਂ ਦਾ ਇਤਿਹਾਸ ਵਰਣਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦਬੁੱਧੀ ਔਰ ਸੁਮਤ ਪ੍ਰਦਾਨ ਕਰਨ। ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ। ਆਓ ਸਮਾਪਤੀ ਦਾ ਮੰਗਲ ਪੜ੍ਹ ਕੇ ਸਮਾਪਤੀ ਕਰੀਏ ਜੀ।

ਇਹ ਸੰਤਕਾਰ ਜੋ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਪਟਿਆਲੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸ਼ਹੀਦ ਭਾਈ ਮਣੀ ਸਿੰਘ ਦੇ ਜੀਵਨ ਸੰਬੰਧ ਵਿੱਚ ਸਰਵਣ ਕਰਾਈ ਹੈ, ਸੰਗਤਾਂ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਪੰਥ ਦੇ ਮਹਾਨ ਢਾਡੀ ਜਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਉਸ ਤੋਂ ਬਾਅਦ ਅਰਦਾਸ ਤੇ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

ਹੋਵੇਗਾ, ਸਾਡੇ ਦੁੱਖਾਂ ਦਾ ਨਾਸ ਹੋਵੇਗਾ, ਸਾਡੇ ਸੁੱਖਾਂ ਵਿੱਚ ਵਾਧਾ ਹੋਵੇਗਾ, ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਸਾਡੇ ਕਾਰਜ ਰਾਸ ਹੋ ਜਾਣਗੇ, ਸੱਚ ਜਾਣੋ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹਨਾਂ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਾਓ, ਦੋ ਵਾਰੀ ਵਾਹਿਗੁਰੂ ਸ਼ਬਦ ਕਰਕੇ ਫਤਿਹ ਦਾ ਸਿਮਰਨ ਕਰੋ, ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਿਆਓ ਧਿਆਨ, ਆਪਾਂ ਵਿਚਾਰ ਚਰਚਾ ਕਰ ਰਹੇ ਸੀ ਕਿ ਸਿੱਖ ਪੰਥ, ਸਿੱਖ ਕੌਮ, ਖਾਲਸਾ ਪੰਥ ਕਿੱਡੇ ਕਿੱਡੇ ਸੰਘਰਸ਼ਾਂ ਵਿੱਚੋਂ ਨਿਕਲਿਆ। ਇਹਦੇ ਦੁਸ਼ਮਣ ਚਾਹੁੰਦੇ ਨੇ, ਇਹਦੇ ਦੁਸ਼ਮਣਾਂ ਦਾ ਐਲਾਨ ਸੀ ਕਿ ਅਸੀਂ ਸਿੱਖੀ ਨੂੰ ਖਤਮ ਕਰ ਦੇਣਾ, ਅਸੀਂ ਸਿੱਖਾਂ ਦਾ ਵਜੂਦ ਮਿਟਾ ਦੇਣਾ। ਉਚੇਚੇ ਤੌਰ ਤੇ ਵੱਡਾ ਘੱਲੂਘਾਰਾ। ਅਹਿਮਦ ਸ਼ਾਹ ਅਬਦਾਲੀ ਨਿਸ਼ਚਾ ਕਰਕੇ ਆਇਆ ਸੀ ਕਿ ਮੈਂ ਇਸ ਵਾਰੀ ਸਿੱਖ ਕੌਮ ਹੈ ਜਿਹੜੀ ਇਹਨੂੰ ਨੇਸਤੋਂ ਨਮੂਦ ਕਰ ਦਿਆਂਗਾ, ਖਤਮ ਕਰ ਦਿਆਂਗਾ, ਕਿਉਂਕਿ 1761 ਦੇ ਹਮਲੇ ਵਿੱਚ ਉਹ ਮਰਹੱਟਿਆਂ ਨੂੰ ਬਹੁਤ ਵੱਡੀ ਹਾਰ ਦੇ ਕੇ ਗਿਆ ਅਤੇ ਮਰਹੱਟੇ 20 ਸਾਲ ਫਿਰ ਕੁਸਕੇ ਨਹੀਂ, ਬਹਾਦਰ ਕੌਮ ਹੈ ਮਰਹੱਟੇ। ਲੇਕਿਨ ਪਾਣੀਪਤ ਦੇ ਮੈਦਾਨ ਵਿੱਚ ਜਦੋਂ ਅਬਦਾਲੀ ਨੇ ਉਹਨਾਂ ਨੂੰ ਹਰਾਇਆ ਅਤੇ ਫਿਰ ਲਗਭਗ 20 ਸਾਲ ਉਹਨਾਂ ਦੀ ਕੋਈ ਸਰਗਰਮੀ ਤੁਹਾਨੂੰ ਨਜ਼ਰ ਨਹੀਂ ਆਉਂਦੀ। ਲੇਕਿਨ ਖਾਲਸਾ ਪੰਥ ਵੱਡੇ ਘੱਲੂਘਾਰੇ ਵਿੱਚ 35,000 ਤੋਂ ਲੈ ਕੇ 50,000 ਤੱਕ ਵਿਦਵਾਨ ਕਹਿੰਦੇ ਨੇ, ਲੇਕਿਨ ਬਹੁਤ ਗਿਣਤੀ ਹੈ ਜਿਹੜੀ 35,000 ਤੇ ਸਹਿਮਤ ਹੈ, ਲਗਭਗ 35,000 ਸਿੰਘ ਸਿੰਘੜੀਆਂ, ਬੱਚੇ ਬੱਚੀਆਂ, ਬਜ਼ੁਰਗ ਮਾਤਾ ਪਿਤਾ ਸ਼ਹੀਦ ਹੋ ਗਏ ਅਤੇ ਸਿੱਖ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਬੈਠੇ ਨੇ, ਹੁਣ ਜ਼ਖਮ ਭਰਨ ਲੱਗੇ ਨੇ ਅਤੇ ਪੰਥ ਆਪਣੇ ਭਵਿੱਖ ਬਾਰੇ ਸੋਚਣ ਲੱਗਾ ਵੀ ਹੁਣ ਕੀ ਕਰਨਾ ਹੈ। ਸੱਟ ਵੱਡੀ ਪਈ ਹੈ, ਮਾਰ ਬਹੁਤ ਪਈ ਹੈ, ਸੱਟ ਬਹੁਤ ਵੱਡੀ ਪਈ ਹੈ, ਜ਼ਖਮ ਅੱਥ ਰਹੇ ਨੇ ਅਤੇ ਸਿੱਖਾਂ ਨੇ ਆਪਣੇ ਭਵਿੱਖ ਦੀ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ, ਭਵਿੱਖ ਕਿਵੇਂ ਬਣਾਉਣਾ। ਮੈਨੂੰ ਇੱਕ ਬਚਨ ਚੇਤੇ ਆਇਆ, ਹਾਰਨਾ ਪਾਪ ਨਹੀਂ, ਹਾਰ ਮੰਨ ਲੈਣਾ ਪਾਪ ਹੁੰਦਾ ਹੈ। ਜ਼ਿੰਦਗੀ ਵਿੱਚ ਹਾਰਾਂ ਆਉਂਦੀਆਂ ਨੇ, ਕੰਮ ਕਰੋਗੇ ਅਸਫਲਤਾ ਆਏਗੀ, ਕੰਮ ਕਰੋਗੇ ਹੋ ਸਕਦਾ ਤੁਹਾਡੀ ਮਿਹਨਤ ਰਾਸ ਨਾ ਹੋਵੇ, ਵਿਅਰਥ ਚਲੀ ਜਾਏ। ਜ਼ਿੰਦਗੀ ਦੀ ਕੋਈ ਲੜਾਈ ਲੜੋਗੇ, ਸੰਘਰਸ਼ ਲੜੋਗੇ, ਹੋ ਸਕਦਾ ਹਾਰ ਜਾਓ, ਪਰ ਹਾਰਨਾ ਪਾਪ ਨਹੀਂ ਹੁੰਦਾ, ਹਾਰ ਮੰਨ ਲੈਣਾ ਪਾਪ ਹੁੰਦਾ। ਬਾਰ ਬਾਰ ਸੰਘਰਸ਼ ਕਰਨਾ, ਬਾਰ ਬਾਰ ਜਦੋ ਜਹਿਦ ਕਰਨੀ, ਜਿਹੜੀਆਂ ਕੌਮਾਂ ਜਦੋ ਜਹਿਦ ਕਰਦੀਆਂ ਨੇ, ਜਿਹੜੇ ਨੌਜਵਾਨ ਬੱਚੇ ਬੱਚੀਆਂ ਜਦੋ ਜਹਿਦ ਕਰਦੇ ਨੇ, ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਨੇ। ਢੇਰੀ ਢਾ ਕੇ ਬੈਠਣ ਨਾਲ ਕੁਝ ਨਹੀਂ ਬਣਦਾ, ਚਿੰਤਾ ਕਰਨ ਨਾਲ ਕੁਝ ਨਹੀਂ ਬਣਦਾ। ਹਾਂ, ਜਿਹੜੇ ਮਿਹਨਤ ਕਰਦੇ ਨੇ, ਸੰਘਰਸ਼ ਕਰਦੇ ਨੇ, ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ। ਸਿੱਖਾਂ ਨੇ ਫੈਸਲਾ ਕੀਤਾ ਵੀ ਕੀ ਕਰਨਾ, ਆਪਣੇ ਆਪਣੇ ਜਾਤੀ ਨੁਕਸਾਨ ਦੀਆਂ ਗੱਲਾਂ ਨਹੀਂ ਕਰਨੀਆਂ ਤੇ ਨਿਰਣਾ ਇਹ ਹੋਇਆ ਹੁਣ ਇੱਥੇ ਆਪਣੀ ਜਾਤੀ ਕੋਈ ਗੱਲ ਨਹੀਂ ਕਰਨੀ, ਗੱਲ ਕਰਨੀ ਹੈ ਪੰਥ ਦੀ ਤੇ ਕੀ ਕਰਨਾ ਚਾਹੀਦਾ ਪੰਥ ਨੂੰ। ਨਿਰਣਾ ਇਹ ਹੋ ਗਿਆ ਕਿ ਅਹਿਮਦ ਸ਼ਾਹ ਅਬਦਾਲੀ ਹਾਲੇ ਪੰਜਾਬ ਵਿੱਚ ਹੈ, ਆਓ ਰਲ ਕੇ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲਈਏ। ਦੇਖੋ ਕਿੱਡੀ ਵੱਡੀ ਸੋਚ ਹੈ, ਕੋਲ ਹਥਿਆਰ ਨਹੀਂ, ਜੰਗੀ ਸਮਾਨ ਨਹੀਂ, ਘੋੜੇ ਨਹੀਂ, ਕਿਲੇ ਨਹੀਂ, ਲੇਕਿਨ ਮਨ ਵਿੱਚ ਇਹ ਬਲਬਲਾ ਹੈ ਕਿ ਅਸੀਂ ਵੱਡੇ ਘੱਲੂਘਾਰੇ ਦਾ ਬਦਲਾ ਲੈਣਾ ਹੈ। ਪਹਿਲਾਂ ਤੇ ਇਤਿਹਾਸ ਵਿੱਚ ਇਹ ਸੀ ਕਿ ਉਹਨਾਂ ਨੇ ਉੱਥੋਂ ਹੀ ਨਿਰਣਾ ਕੀਤਾ, ਲੇਕਿਨ ਹੁਣ ਨਵੇਂ ਇਤਿਹਾਸਾਂ ਵਿੱਚ ਇਹ ਗੱਲ ਅੰਕਿਤ ਹੋਈ ਹੈ ਕਿ ਉਹ ਖਿਦਰਾਣੇ ਦੀ ਢਾਬ ਤੇ ਇਕੱਠੇ ਹੋਏ ਮੁਕਤਸਰ ਸਾਹਿਬ, ਕਿਉਂਕਿ ਇਤਿਹਾਸਕ ਸਥਾਨ ਹੈ, ਬਠਿੰਡੇ ਤੋਂ ਬਹੁਤ ਹੀ ਦੂਰ ਨਹੀਂ। ਉੱਥੇ ਉਹਨਾਂ ਨੇ ਨਿਰਣਾ ਕੀਤਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਈਏ ਤੇ ਅਰਦਾਸ ਕਰਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਇਹ ਖਾਲਸਾ ਚੱਲ ਪਿਆ ਤੇ ਹੁਣ ਮਨ ਵਿੱਚ ਨਿਸ਼ਚਾ ਹੈ। ਇਹਨਾਂ ਆਖਿਆ ਸਭ ਤੋਂ ਪਹਿਲਾਂ ਅਸੀਂ ਜੈਨ ਖਾਂ ਕੋਲੋਂ, ਜਿਹੜੇ ਉਹਨੇ ਸਿੱਖਾਂ ਤੇ ਜ਼ੁਲਮ ਕੀਤੇ ਨੇ ਵੱਡੇ ਘੱਲੂਘਾਰੇ ਵਿੱਚ, ਸਰਹੰਦ ਦਾ ਹਾਕਮ ਹੈ ਜੈਨ ਖਾਂ, ਵੱਡੀ ਤਾਕਤ ਦਾ ਮਾਲਕ, ਵੀ ਚਲੋ ਜੈਨ ਖਾਂ ਤੇ ਹਮਲਾ ਕਰੀਏ। ਜੈਨ ਖਾਂ ਨੂੰ ਹਰਾਉਣ ਤੋਂ ਬਾਅਦ ਉੱਥੋਂ ਸਾਨੂੰ ਕੋਈ ਸਮਾਨ ਹਾਸਲ ਹੋਵੇਗਾ, ਉਹਦੀਆਂ ਫੌਜਾਂ ਦੇ ਘੋੜੇ ਖੋਵਾਂਗੇ, ਉਹਦੀਆਂ ਫੌਜਾਂ ਕੋਲੋਂ ਹਥਿਆਰ ਖੋਵਾਂਗੇ, ਜਾਂ ਫਿਰ ਉਹ ਸਾਨੂੰ ਨਜ਼ਰਾਨਾ ਦੇਵੇਗਾ, ਸਾਡੇ ਕੋਲ ਪੈਸਾ ਇਕੱਠਾ ਹੋ ਜਾਏਗਾ। ਹੁਣ ਇਹ ਖਾਲਸਾ ਪੰਥ ਇਕੱਠਾ ਹੋ ਕੇ ਪਿੰਡਾਂ ਤੈਅ ਕਰਦਾ ਸਰਹੰਦ ਦੇ ਦੁਆਲੇ ਘੇਰਾ ਪਾ ਕੇ ਬੈਠ ਗਿਆ। ਜੈਨ ਖਾਂ ਨੂੰ ਜਦੋਂ ਪਤਾ ਲੱਗਾ ਖਾਲਸਾ ਆ ਗਿਆ, ਇੱਕ ਵਾਰੀ ਪੈਰਾਂ ਹੇਠੋਂ ਜ਼ਮੀਨ ਨਿਕਲ,

ਨੇ ਆਖਾ ਅਸੀਂ ਤੇ ਮੰਨਦੇ ਸੀ ਕਿ ਖਾਲਸਾ ਹੁਣ ਕਦੇ ਧੌਣ ਉੱਚੀ ਨਹੀਂ ਕਰੇਗਾ, ਪਰ ਏਡੀ ਜਲਦੀ ਆ ਗਿਆ ਤੇ ਸਿੱਖਾਂ ਨੇ ਦੋ ਪਾਸੇ ਤੋਂ ਸਰਹੰਦ ਨੂੰ ਘੇਰਾ ਪਾ ਲਿਆ। ਉਹ ਜੈਨ ਖਾਨ ਜਿਹੜਾ ਅਬਦਾਲੀ ਦੇ ਸਹਾਰੇ ਤੇ ਸਿੱਖਾਂ ਦਾ ਕਤਲੇਆਮ ਕਰਦਾ, ਅੱਜ ਉਹਦੀ ਆਤਮਾ ਕੰਬ ਉੱਠੀ। ਉਹਨੇ ਆਖਾ ਸਿੱਖਾਂ ਨੇ ਮੈਨੂੰ ਮੁਆਫ਼ ਨਹੀਂ ਕਰਨਾ। ਇਹਨਾਂ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਨੇ ਜੋ ਹਸ਼ਰ ਵਜ਼ੀਰ ਖਾਨ ਦਾ ਕੀਤਾ, ਮੈਂ ਵੀ ਤੇ ਉਸੇ ਸਰਹੰਦ ਦਾ ਹਾਕਮ ਹਾਂ, ਕਿਉਂ ਨਾ ਮੈਂ ਇਹਨਾਂ ਨਾਲ ਸਮਝੌਤਾ ਕਰਾਂ। ਹੁਣ ਸਿੱਖਾਂ ਨੂੰ ਮਾਰਨ ਵਾਲਾ ਜੈਨ ਖਾਂ ਜਿਵੇਂ ਆਪਣੇ ਭਾਈਚਾਰੇ ਨੂੰ ਮੁਖਾਤਬ ਹੋ ਕੇ ਕਹਿੰਦਾ ਖਾਨੋ ਖਾਲਸਾ ਚੜ ਕੇ ਆ ਗਿਆ, ਸਾਥੋਂ ਇਹਨਾਂ ਨਾਲ ਜੰਗ ਨਹੀਂ ਲੜੀ ਜਾਣੀ, ਇਹਨਾਂ ਨੇ ਤੇ ਅਬਦਾਲੀ ਦੇ ਨੱਕ ਵਿੱਚ ਦਮ ਕਰ ਦਿੱਤਾ। ਹੁਣ ਜੈਨ ਖਾਂ ਆਪਣੇ ਭਾਈਚਾਰੇ ਨੂੰ ਮੁਖਾਤਬ ਹੋ ਕੇ ਕੀ ਕਹਿਣ ਲੱਗਾ? ਤਰਲੋਚਨ ਸਿੰਘ ਭਮੱਦੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਪਿੰਡ ਗਿੱਦੜਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ, ਆਪ ਜੀ ਦੀ ਸੇਵਾ ਵਿੱਚ ਇਤਿਹਾਸ ਦਾ ਉਹ ਪੰਨਾ ਇਉਂ ਕਹਿਣ ਲੱਗਾ।

ਇੱਕ ਪੰਜਾਬੀ ਦਾ ਸ਼ਬਦ ਹੈ ਪਲ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਬੰਦੇ ਦਾ ਵਿਸ਼ੇਸ਼ ਗੁਣ, ਉਹਦੀ ਪਰਸਨੈਲਿਟੀ ਦੀ ਜਿਹੜੀ ਕਹਾਣੀ ਹੈ, ਉਹਦੇ ਕਿਰਦਾਰ ਦੀ ਕਹਾਣੀ ਹੈ, ਉਹ ਦੂਜਿਆਂ ਦੇ ਹਿਰਦੇ ਵਿੱਚ ਕਿਹੋ ਜਿਹੀ ਹੈ, ਤੁਹਾਡੀ ਜੇਬ ਵਿੱਚ ਕੁਝ ਹੈ ਜਾਂ ਨਹੀਂ, ਪਰ ਦੂਜਿਆਂ ਨੂੰ ਐਸਾ ਯਕੀਨ ਹੋਵੇ ਕਿ ਇਹ ਬੰਦੇ ਦੇ ਕੋਲ ਬਹੁਤ ਕੁਝ ਹੈ। ਕੇਵਲ ਉਹੀ ਪੈਸਾ ਆਪਣਾ ਨਹੀਂ ਹੁੰਦਾ ਜਿਹੜਾ ਆਪਣੀ ਜੇਬ ਵਿੱਚ ਹੈ, ਜੇ ਤੁਹਾਡੇ ਕੋਲ ਚੰਗਾ ਇਖਲਾਕ ਹੈ, ਤੁਹਾਡਾ ਵਿਵਹਾਰ ਚੰਗਾ ਹੈ, ਤੁਹਾਨੂੰ ਕੰਮ ਕਰਨ ਦਾ ਤਰੀਕਾ ਸਲੀਕਾ ਹੈ, ਵਿਵਹਾਰ ਜਿਸ ਤੋਂ ਜੋ ਕੁਝ ਕਹਿ ਕੇ ਕੋਈ ਚੀਜ਼ ਮੰਗੀ ਹੈ ਉਸੇ ਤਰੀਕੇ ਨਾਲ ਉਹਨੂੰ ਅਦਬ ਨਾਲ ਵਾਪਸ ਕਰ ਦੇਣਾ, ਇਹਦੇ ਨਾਲ ਮਨੁੱਖੀ ਕਿਰਦਾਰ ਉੱਭਰਦਾ ਹੈ। ਗੱਲ ਕੋਈ ਹੋਰ ਕਰ ਲੈਣੀ, ਲੇਕਿਨ ਉਹਦੇ 'ਤੇ ਖਰਾ ਨਾ ਉਤਰਨਾ। ਅੱਜ ਦੇ ਜ਼ਮਾਨੇ ਵਿੱਚ ਜਦੋਂ ਮੈਂ ਵੇਖਦਾ ਹਾਂ ਤਾਂ ਮੈਨੂੰ ਪੁਰਾਣੇ ਜ਼ਮਾਨੇ ਦੇ ਸਿੰਘਾਂ ਦੀ ਗੱਲ ਯਾਦ ਆਉਂਦੀ ਹੈ। ਉਹ ਜਦੋਂ ਵੀ ਕੋਈ ਗੱਲ ਕਰਦੇ, ਕੋਈ ਸੌਦਾ ਕਰਦੇ, ਉਹ ਕਹਿੰਦੇ ਬਸ ਮੈਂ ਜ਼ੁਬਾਨ ਦੇ ਦਿੱਤੀ। ਉਦੋਂ ਲਿਖਤੀ ਐਗਰੀਮੈਂਟ ਨਹੀਂ ਸੀ ਹੁੰਦੇ, ਕੋਈ ਇਕਰਾਰਨਾਮਾ ਨਹੀਂ ਸੀ ਹੁੰਦਾ, ਉਹ ਕਹਿੰਦੇ ਬਸ ਗੱਲ ਹੋ ਗਈ ਅਤੇ ਮੈਂ ਆਪਣੀ ਜ਼ੁਬਾਨ ਵਿੱਚੋਂ ਜਿਹੜੀ ਗੱਲ ਕਹਿ ਦਿੱਤੀ ਮੈਂ ਤੋਂ ਮੁੱਕਰਨਾ ਨਹੀਂ, ਭਾਵੇਂ ਉਸ ਤੋਂ ਬਾਅਦ ਉਹਨੂੰ ਜਿੰਨਾ ਮਰਜ਼ੀ ਮੁਨਾਫਾ ਮਿਲਦਾ ਹੋਵੇ। ਲੇਕਿਨ ਅੱਜ ਇਮਾਨ ਵੇਚ ਦਿੱਤੇ ਜਾਂਦੇ, ਲਿਖਤੀ ਐਗਰੀਮੈਂਟਾਂ ਤੋਂ ਬਾਅਦ, ਇਕਰਾਰਨਾਮਿਆਂ ਤੋਂ ਬਾਅਦ, ਡੀਲਾਂ ਹੋਣ ਤੋਂ ਬਾਅਦ ਜਰਾ ਕੁ ਲਾਲਚ ਆ ਜਾਏ, ਉਹੀ ਬੰਦਾ ਮੁਨਕਰ ਹੋ ਜਾਂਦਾ, ਬਹਾਨੇਬਾਜ਼ੀ ਕਰਦਾ, ਮੈਂ ਨਹੀਂ ਕਰਨਾ। ਹੋ ਸਕਦਾ ਉਹਦਾ ਬੈਂਕ ਬੈਲੈਂਸ ਬਹੁਤ ਹੋਵੇ, ਲੇਕਿਨ ਇਮਾਨ ਤੋਂ ਤੇ ਡੋਲ ਗਿਆ ਨਾ। ਗੁਰੂ ਕਿਰਪਾ ਕਰੇ ਸਿੱਖ ਦੀ ਜ਼ੁਬਾਨ ਜਿਹੜਾ ਬਚਨ ਕਰ ਰਿਹਾ ਉਹਦੇ 'ਤੇ ਪਹਿਰਾ ਦੇਣਾ। ਉਹ ਕਹਿੰਦੇ ਵੱਡਿਆਂ ਨੇ ਜਿਹੜੀ ਗੱਲ ਕਹਿ ਦਿੱਤੀ, ਉਹਨਾਂ ਦੇ ਬੱਚੇ ਵੀ ਇਹ ਗੱਲ ਕਹਿੰਦੇ ਸਨ, ਜਿਹੜੀ ਵੱਡਿਆਂ ਨੇ ਗੱਲ ਕਹਿ ਦਿੱਤੀ ਬਸ ਪਰਵਾਹ ਨਹੀਂ। ਅੱਜ ਵੱਡਿਆਂ ਦੀ ਗੱਲ ਦੀ ਪਰਵਾਹ ਕਿਸੇ ਨੂੰ ਨਹੀਂ। ਉਦੋਂ ਕੌਮ ਦਾ ਵੇਖੋ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੌਮ ਦੀ ਅਗਵਾਈ ਕਰਦਾ ਤੇ ਬਾਕੀ ਜਿਹੜੇ ਸਿੰਘ ਨੇ ਉਹ ਕਹਿੰਦੇ ਨੇ ਬਸ ਜੋ ਜਥੇਦਾਰ ਜੀ ਨੇ ਕਹਿ ਦਿੱਤਾ ਉਹ ਸਾਨੂੰ ਪਰਵਾਹ ਨਹੀਂ। ਜ਼ਿੰਦਗੀ ਦਾ ਸਵਾਲ ਨਹੀਂ, ਮੌਤ ਦਾ ਸਵਾਲ ਨਹੀਂ, ਗੱਲ ਇਹ ਹੈ ਕਿ ਖਾਲਸਾ ਹੀ ਕਿਰਦਾਰ ਕੀ ਹੈ। ਖਾਲਸੇ ਨੇ ਡੇਰੇ ਲਾ ਦਿੱਤੇ ਤੇ ਘਬਰਾ ਗਿਆ ਜੈਨ ਖਾਂ। ਜੈਨ ਖਾਂ ਨੇ ਆਖਿਆ ਵੀ ਹੁਣ ਸਾਨੂੰ ਕੁਝ ਕਰਨਾ ਚਾਹੀਦਾ ਹੈ। ਯਾਦ ਰੱਖਿਓ, ਜਿੱਤ ਦਾ ਦਾਰੋਮਦਾਰ ਜਿਹੜਾ ਹੁੰਦਾ ਇਹ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਹੁੰਦਾ ਕਿ ਤੁਹਾਡੇ ਕੋਲ ਹਥਿਆਰ ਕੈਸੇ ਨੇ, ਤੁਹਾਡੇ ਕੋਲ ਕਿਲੇ ਕੈਸੇ ਨੇ, ਤੁਹਾਡੇ ਕੋਲ ਜੰਗੀ ਸਮਾਨ ਕੈਸਾ। ਜਿੱਤੋਂ ਦਾ ਦਾਰੋਮਦਾਰ ਇਸ ਗੱਲ ਤੇ ਨਿਰਭਰ ਕਰਦਾ ਹੁੰਦਾ ਕਿ ਲੜਨ ਵਾਲਿਆਂ ਵਿੱਚ ਜਜ਼ਬਾ ਕੈਸਾ ਹੈ। ਉਹਨਾਂ ਦਾ ਜਜ਼ਬਾ ਇਸ ਗੱਲ ਦਾ ਨਿਰਣਾ ਕਰਦਾ ਕਿ ਜਿੱਤ ਕਿਹਦੀ ਹੋਵੇਗੀ। ਹੁਣ ਖਾਲਸਾ ਜਿੱਤ ਦਾ ਨਿਸ਼ਚਾ ਕਰਕੇ ਸਰਹੰਦ ਨੂੰ ਘੇਰਾ ਪਾ ਕੇ ਬੈਠਾ, ਬਹੁਤੇ ਹਥਿਆਰ ਕੋਲ ਨਹੀਂ, ਕੋਈ ਜੰਗੀ ਸਮਾਨ ਕੋਲ ਨਹੀਂ, ਚੰਗੇ ਬਹੁਤੇ ਘੋੜੇ ਕੋਲ ਨਹੀਂ, ਗਿਣਤੀ ਵੀ ਬਹੁਤੀ ਜ਼ਿਆਦਾ। ਲੇਕਿਨ ਖਾਲਸਾ ਹੀ ਪ੍ਰਭਾਵ ਇਹ ਹੈ ਕਿ ਜੈਨ ਖਾਂ ਘਬਰਾ ਗਿਆ, ਸਰਹੰਦ ਦਾ ਹਾਕਮ ਘਬਰਾ ਗਿਆ। ਉਹਨੇ ਆਖਿਆ ਮੇਰਾ ਨੁਕਸਾਨ ਹੋ ਜਾਏਗਾ, ਮੇਰੇ ਪਰਿਵਾਰ ਦਾ ਨੁਕਸਾਨ ਹੋ ਜਾਏਗਾ। ਇਹ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣ ਵਾਲੇ, ਕਿਉਂਕਿ ਉਹਨੇ ਵੇਖਿਆ ਕਿ ਵੱਡੇ ਘੱਲੂਘਾਰੇ ਵਿੱਚ ਜਿਸ ਤਰੀਕੇ ਨਾਲ ਗਿਣਤੀ ਦੇ ਸਿੰਘ ਲੜੇ ਨੇ ਨਾ, ਇੱਕ ਬੰਨੇ ਪਰਿਵਾਰਾਂ ਨੂੰ ਬਚਾਉਂਦੇ, ਇੱਕ ਬੰਨੇ ਜੰਗ ਲੜਦੇ, ਇਹ ਜੈਨ ਖਾਂ ਵੇਖ ਚੁੱਕਿਆ। ਉਹਨੇ ਆਖਿਆ ਤੇ ਪਰਿਵਾਰਾਂ ਦੀ ਰਾਖੀ ਕਰਦੇ ਕਰਦੇ ਵੀ ਦੁਸ਼ਮਣ ਦੇ ਦੰਦ ਖੱਟੇ ਕਰਦੇ ਰਹੇ ਨੇ, ਅੱਜ ਤੇ ਇਹਨਾਂ ਕੋਲ ਪਰਿਵਾਰ ਨਹੀਂ, ਅੱਜ ਤੇ ਲੜਨ ਵਾਸਤੇ ਆਏ ਨੇ, ਮੁਸ਼ਕਿਲ ਹੋ ਜਾਏਗੀ ਇਹਨਾਂ ਨਾਲ ਲੜਨ ਦੀ ਕਹਾਣੀ। ਇਸ ਨਿਰਣੇ ਤੇ ਪਹੁੰਚਿਆ ਕਿ ਮੈਂ ਪੈਸੇ ਨਾਲ ਆਪਣਾ ਮਸਲਾ ਹੱਲ ਕਰ ਲਵਾਂ। ਇਹ ਇੱਕ ਤਰ੍ਹਾਂ ਦੀ ਗੁਲਾਮੀ ਪ੍ਰਵਾਨ ਕਰਨ ਵਾਲੀ ਗੱਲ ਹੁੰਦੀ ਹੈ ਜਦੋਂ ਬੰਦਾ ਪੈਸੇ ਦੇਣ ਵਾਸਤੇ ਸਹਿਮਤ ਹੋ ਜਾਏ। ਉਹਨੇ ਆਪਣੇ ਕਾਸਦ ਭੇਜੇ ਤੇ ਖਾਲਸੇ ਨੂੰ ਆਖਿਆ ਹਮਲਾ ਨਾ ਕਰਿਓ ਸਰਹੰਦ ਤੇ, ਮੈਂ ਤੁਹਾਨੂੰ 50,000 ਰੁਪਈਆ ਅਦਾ ਕਰ ਦਿੰਦਾ। ਹੁਣ ਅੱਜ ਦੀ ਦੁਨੀਆ ਵਿੱਚ 50,000 ਰੁਪਈਆ ਕੋਈ ਮਾਇਨੇ ਨਹੀਂ ਰੱਖਦਾ, 50,000 ਤੁਹਾਨੂੰ ਬਹੁਤ ਛੋਟਾ ਲੱਗਦਾ, ਲੇਕਿਨ ਉਸ ਜ਼ਮਾਨੇ ਵਿੱਚ 50,000 ਕਿੰਨਾ ਸੀ। ਆ ਹੁਣੇ ਜਦੋਂ ਮੈਂ ਆਪਣੇ ਬਚਪਨ ਵਿੱਚ ਸੀ, ਲਗਭਗ 1970 ਤੋਂ ਪਹਿਲਾਂ ਤੱਕ ਲੋਕ 100 ਵਿੱਚ ਗਿਣਤੀ ਨਹੀਂ ਸੀ ਕਰਦੇ, 20 ਵਿੱਚ ਕਰਦੇ ਸੀ। ਮੱਝ ਕਿੰਨੇ ਦੀ ਲਈ ਹੈ? 8 ਵੀਹਾਂ ਦੀ।
ਭਾਵ 160 ਰੁਪਈਏ ਦੀ, ਉਹਨਾਂ ਨੂੰ 160 ਨਹੀਂ ਸੀ ਗਿਣਨੇ ਆਉਂਦੇ। ਟਾਵੇਂ ਬਿਰਲੇ ਜਿਹੜੇ ਪਰਿਵਾਰ ਪੜ ਗਏ ਉਹਨਾਂ ਦੀ ਵੱਖਰੀ ਗੱਲ ਹੈ, ਲੇਕਿਨ ਮੈਂ ਆਮ ਜਨ ਸਧਾਰਨ ਦੀ ਗੱਲ ਕਰਦਾ। ਬਲਦ ਕਿੰਨੇ ਦਾ ਲਿਆ? 9 ਵੀਹਾਂ ਦਾ, ਵੀਹਾਂ ਵਿੱਚ ਗਿਣਤੀ ਹੁੰਦੀ ਸੀ। ਤੇ ਜਦੋਂ ਉਸ ਤੋਂ ਵੀ ਪਹਿਲਾਂ ਜਾਓਗੇ ਉਦੋਂ ਤੇ ਪੈਸਾ ਦੇਖਣ ਨੂੰ ਨਹੀਂ ਸੀ ਮਿਲਦਾ। ਜਿਹੜੇ ਮਿਹਨਤ ਕਰਦੇ ਸੀ, ਜਿਹੜੇ ਖੇਤਾਂ ਵਿੱਚ ਕੰਮ ਕਰਦੇ ਸੀ, ਅੱਜ ਤੇ ਅਸੀਂ ਪੈਸੇ ਦਿੰਦੇ ਹਾਂ ਵੀ ਤੁਹਾਨੂੰ $15 ਘੰਟੇ ਦੇ ਮਿਲਣਗੇ, 8 ਘੰਟੇ ਲਾਏ ਤੇ ਕਿੰਨੇ ਬਣ ਗਏ? 120 ਬਣ ਗਏ ਕਹਿ ਲਓ। ਤੇ ਜਦੋਂ ਇਸ ਤਰੀਕੇ ਨਾਲ ਤੁਸੀਂ ਵੇਖੋਗੇ, ਉਹ ਜ਼ਮਾਨੇ ਵਿੱਚ ਜਿਹੜਾ ਕੰਮ ਕਰਦਾ ਸੀ ਪੈਸੇ ਨਹੀਂ ਸੀ ਦਿੱਤੇ ਜਾਂਦੇ, ਤੇ ਉਹਨੂੰ ਦਾਣਿਆਂ ਦੇ ਰੂਪ ਵਿੱਚ, ਚੌਲਾਂ ਦੇ ਰੂਪ ਵਿੱਚ, ਅਨਾਜ ਦੇ ਰੂਪ ਵਿੱਚ ਉਹਦਾ ਮਿਹਨਤਾਨਾ ਦਿੱਤਾ ਜਾਂਦਾ ਸੀ। ਉਸ ਜ਼ਮਾਨੇ ਦੀ ਗੱਲ ਹੈ। ਤੇ ਜੈਨ ਖਾਨ ਨੇ ਆਖਿਆ ਵੀ 50,000 ਰੁਪਈਆ ਮੈਂ ਤੁਹਾਨੂੰ ਅਦਾ ਕਰ ਦਿਆਂਗਾ, 50,000। ਹੁਣ ਉਹ ਜੈਨ ਖਾਨ ਆਪਣਾ ਲਾਹੌਰ ਲਸ਼ਕਰ ਲੈ ਕੇ ਖਾਲਸੇ ਦੇ ਸਨਮੁਖ ਪੇਸ਼ ਹੋਇਆ, ਤੇ ਉਹਨੇ 50,000 ਰੁਪਈਆ ਉਸ ਜ਼ਮਾਨੇ ਦਾ ਖਾਲਸੇ ਦੇ ਸਾਹਮਣੇ ਪੇਸ਼ ਕਰ ਦਿੱਤਾ ਕਿ 50,000 ਰੁਪਈਆ ਲੈ। ਖਾਲਸੇ ਨੇ 50,000 ਰੁਪਈਆ ਲੈ ਲਿਆ ਤੇ ਸਰਹੰਦ ਉੱਤੇ ਹਮਲਾ ਕਰਨ ਦਾ ਫੈਸਲਾ ਸੀ ਜਿਹੜਾ ਤਿਆਗ ਦਿੱਤਾ। ਕਿਉਂ ਤਿਆਗ ਦਿੱਤਾ? ਤੁਸੀਂ ਆਖੋਗੇ 50,000 ਬਦਲੇ, ਲੇਕਿਨ ਨੀਤੀ ਕੀ ਹੈ? ਉਹਨਾਂ ਆਖਿਆ ਇਹ 50,000 ਨਾਲ ਲਵਾਂਗੇ ਚੰਗੇ ਘੋੜੇ, ਇਹਦੇ ਨਾਲ ਲਵਾਂਗੇ ਚੰਗੇ ਹਥਿਆਰ। ਹੁਣ ਤੇ ਸਾਡੇ ਕੋਲ ਚੰਗੇ ਘੋੜੇ ਵੀ ਨਹੀਂ, ਲੜਨ ਵਾਸਤੇ ਚੰਗੇ ਘੋੜੇ ਚਾਹੀਦੇ ਨੇ, ਚੰਗੇ ਹਥਿਆਰ ਚਾਹੀਦੇ ਨੇ। ਇਹ 50,000 ਰੁਪਈਏ ਨਾਲ ਸਾਡੀ ਸ਼ਕਤੀ ਵੱਧ ਜਾਏਗੀ, ਅਸੀਂ ਜਿਹੜੀ ਮਾਰ ਵਿੱਚੋਂ ਨਿਕਲੇ ਹਾਂ ਸਾਨੂੰ ਇੱਕ ਵਾਰੀ ਫਿਰ ਜਥੇਬੰਦ ਹੋਣ ਦਾ ਮੌਕਾ ਮਿਲ ਜਾਏਗਾ। ਦੂਰ ਦੁਰਾਡੇ ਜਿਹੜੇ ਸਾਡੇ ਸਿੱਖ ਰਹਿੰਦੇ ਨੇ ਅਸੀਂ ਉਹਨਾਂ ਨੂੰ ਇਕੱਤਰ ਕਰਾਂਗੇ। ਨਿਸ਼ਾਨਾ ਕੀ ਹੈ? ਅਹਿਮਦ ਸ਼ਾਹ ਅਬਦਾਲੀ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲੈਣਾ। ਹੁਣ ਉਹ ਅਹਿਮਦ ਸ਼ਾਹ ਅਬਦਾਲੀ ਜਿਹਨੇ ਪੂਰੇ ਹਿੰਦੁਸਤਾਨ ਵਿੱਚ ਦਹਿਸ਼ਤ ਫੈਲਾਈ, ਤੁਹਾਡੀ ਵਾਕਫੀਅਤ ਲਈ ਦੱਸਾਂ ਕਿੰਨਾ ਕੁ ਲੁੱਟਦੇ ਸਨ, ਨਾਦਰ ਤੋਂ ਲੈ ਕੇ ਇਹ ਕਿੰਨਾ ਕੁ ਲੁੱਟਦੇ ਸਨ। ਅੱਜ ਤੁਸੀਂ ਕਈ ਵਾਰੀ ਇੰਡੀਆ ਜਾਂਦੇ ਕਿਤੇ ਪ੍ਰਸ਼ਾਦਾ ਛਕਣ ਲਈ ਰੁਕਦੇ ਹੋ ਤੇ ਤੰਦੂਰੀ ਪਰੌਂਠਾ ਕਹਿੰਦੇ ਹੋ, ਤੰਦੂਰੀ ਪਰੌਂਠਾ। ਸ਼ਾਇਦ ਇੱਥੇ ਵੀ ਕਿਤੇ ਹੋਵੇਗਾ, ਤੰਦੂਰ ਕਦੋਂ ਹੋਣ ਵਿੱਚ ਆਇਆ? ਰਾਵਾਂ ਵੱਖ ਵੱਖ ਹੋ ਸਕਦੀਆਂ ਨੇ, ਪਰ ਜਿੰਨਾ ਕੁ ਮੈਂ ਪੜ੍ਹਿਆ ਉਹ ਲਟੇਰੇ ਜਿਹੜੇ ਆਉਂਦੇ ਸਨ ਨਾਦਰ ਤੋਂ ਲੈ ਕੇ ਅਬਦਾਲੀ ਤੱਕ, ਉਹ ਲੋਕਾਂ ਦੇ ਘਰਾਂ ਵਿੱਚੋਂ ਜਿੱਥੇ ਧਨ ਲੁੱਟਦੇ ਸਨ, ਧਨ ਉੱਥੇ ਇਹ ਧਾਤਾਂ ਵੀ ਲੈ ਜਾਂਦੇ ਸਨ, ਲੋਹਾ ਵੀ ਨਹੀਂ ਸੀ ਛੱਡਦੇ। ਉਹ ਕਹਿੰਦੇ ਲੈ ਜਾਓ, ਲੋਹਾ ਵੀ ਨਹੀਂ ਸੀ ਛੱਡਦੇ, ਤਵਾ ਜਿਹਦੇ ਉੱਤੇ ਪ੍ਰਸ਼ਾਦਾ ਪਕਾਇਆ ਜਾਂਦਾ। ਤੇ ਫਿਰ ਉਦੋਂ ਇਹ ਭਾਵਨਾ ਪ੍ਰਚੰਡ ਹੋਈ ਵੀ ਅਹਿਮਦ ਸ਼ਾਹ ਅਬਦਾਲੀ ਤੇ ਲੁੱਟ ਕੇ ਲੈ ਜਾਏਗਾ, ਤਵਾ ਵੀ ਲੈ ਜਾਏਗਾ, ਬੱਚਿਆਂ ਨੂੰ ਰੋਟੀ ਕਾਹਦੇ ਤੇ ਖਿਲਾਵਾਂਗੇ। ਉਦੋਂ ਫਿਰ ਇਹਦੀ ਕਾਢ ਕੱਢੀ ਗਈ ਕਿ ਤੰਦੂਰ ਮਿੱਟੀ ਦਾ ਬਣਾ ਲਓ ਤੇ ਉਹਦੇ ਵਿੱਚ ਘੱਟੋ ਘੱਟ ਪ੍ਰਸ਼ਾਦਾ ਤੇ ਛਕ ਲਵਾਂਗੇ। ਇਹ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਪ੍ਰਭਾਵ ਹੈ। ਮੈਂ ਕੱਲ ਵੀ ਇਹ ਗੱਲ ਕਰੀ ਸੀ, ਰਿਪੀਟ ਨਾ ਕਰਾਂ। ਲੋਕਾਂ ਦੀ ਧਾਰਨਾ ਬਣ ਗਈ ਸੀ ਕਿ ਖਾਧਾ ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹ ਦਾ। ਹੁਣ ਖਾਲਸਾ ਉਸ ਅਹਿਮਦ ਸ਼ਾਹ ਅਬਦਾਲੀ ਨਾਲ ਟੱਕਰ ਲੈਣ ਦਾ ਨਿਸ਼ਚਾ ਕਰ ਚੁੱਕਿਆ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਜਾਣ ਨਹੀਂ ਦੇਣਾ। ਉਹ ਲਾਹੌਰ ਬੈਠਾ ਤੇ ਹੁਣ ਜੈਨ ਖਾਨ ਤੋਂ 50,000 ਰੁਪਈਆ ਲੈ ਗਿਆ ਤੇ ਖਾਲਸਾ ਇਸ ਗੱਲ ਤੋਂ ਪ੍ਰਸੰਨ ਹੈ ਕਿ ਅਸੀਂ ਮੁੱਢਲੇ ਰੂਪ ਵਿੱਚ ਨਾਲ ਤੇ ਜੈਨ ਖਾਨ ਨੂੰ ਝੁਕਾ ਲਿਆ, ਉਹਨੇ ਸਾਡੀ ਅਧੀਨਗੀ ਪ੍ਰਵਾਨ ਕਰ ਲਈ ਹੈ। ਉਹਦੇ ਤੇ ਸਾਡਾ ਇੱਕ ਅਜੀਬ ਪ੍ਰਭਾਵ ਪੈ ਗਿਆ। ਹੁਣ ਇਹ 50,000 ਰੁਪਈਆ ਲੈ ਕੇ ਕਿੱਧਰ ਨੂੰ ਜਾਂਦੇ ਨੇ? ਪਟਿਆਲੇ ਵੱਲ, ਬਹਾਦਰਗੜ੍ਹ ਦੇ ਕੋਲ। ਪਹਿਲਾਂ ਤੇ ਇੰਨਾ ਹੀ ਇਤਿਹਾਸ ਵਿੱਚ ਲਿਖਿਆ ਹੁੰਦਾ ਸੀ ਕਿ ਬਹਾਦਰਗੜ੍ਹ ਦੇ ਕੋਲ ਇਹਨਾਂ ਨੇ ਜਾ ਕੇ, ਜਿੱਥੇ ਕਿਲਾ ਹੈ ਉੱਥੇ ਜਾ ਕੇ ਡੇਰਾ ਲਾਇਆ। ਤੇ ਇਧਰੋਂ ਜਿਹੜਾ ਇਹ ਜੈਨ ਖਾਨ ਦਾ ਇੱਕ ਬਹੁਤ ਵੱਡਾ ਵਫਾਦਾਰ ਹੈ ਜਿਹਦਾ ਨਾਂ ਹੈ ਲਕਸ਼ਮੀ ਨਾਰਾਇਣ। ਉਹ ਲਕਸ਼ਮੀ ਨਾਰਾਇਣ ਕਹਿਣ ਦਾ, ਜੈਨ ਖਾਂ ਤੂੰ ਤੇ ਐਵੇਂ 50,000 ਰੁਪਈਆ ਸਿੱਖਾਂ ਨੂੰ ਦੇ ਦਿੱਤਾ। ਖੁਫੀਆ ਸੂਚਨਾਵਾਂ ਇਹ ਆਈਆਂ ਨੇ ਕਿ ਸਿੱਖਾਂ ਦੀ ਤੇ ਗਿਣਤੀ ਉਹ ਬਹੁਤ ਥੋੜੀ ਸੀ, ਉਹਨਾਂ ਕੋਲ ਬਹੁਤੇ ਹਥਿਆਰ ਵੀ ਨਹੀਂ ਸੀ। ਤੂੰ ਤੇ ਸਿੱਖਾਂ ਦੀ ਆਮਦ ਤੋਂ ਹੀ ਘਬਰਾ ਗਿਆ ਵੀ ਸਿੱਖ ਆ ਗਏ। ਤੂੰ ਤੇ ਇਹ ਵੀ ਖਬਰ ਨਹੀਂ ਲਈ ਵੀ ਉਹਨਾਂ ਦੀ ਗਿਣਤੀ ਕਿੰਨੀ ਕੁ ਹੈ, ਉਹਨਾਂ ਕੋਲ ਹਥਿਆਰ ਕੈਸੇ ਨੇ, ਤੇ ਤੂੰ 50,000 ਰੁਪਈਆ ਉਹਨਾਂ ਨੂੰ ਅਦਾ ਕਰ ਦਿੱਤਾ।
ਤੇ ਸਾਨੂੰ ਯਤਨ ਕਰਨਾ ਚਾਹੀਦਾ ਕਿ 50,000 ਰੁਪਈਆ ਵੀ ਉਹਨਾਂ ਤੋਂ ਖੋਹੀਏ ਤੇ ਜਿੰਨੇ ਕੁ ਸਿੱਖ ਬਚੇ ਨੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਈਏ। ਇਉਂ ਜਾਣੋ ਕਿ ਇਹ ਲਕਸ਼ਮੀ ਨਾਰਾਇਣ ਨੇ ਭੜਕਾ ਦਿੱਤਾ ਜੈਨ ਖਾਨ ਨੂੰ, ਤੇ ਇਹਨਾਂ ਗੱਲਾਂ ਦਾ ਅਸਰ ਹੋਇਆ ਜੈਨ ਖਾਨ ਦੇ ਉੱਤੇ। ਤੇ ਉਹਨੇ ਆਖਿਆ ਫਿਰ ਪਤਾ ਕਰੋ ਵੀ ਸਿੱਖ ਗਏ ਕਿੱਧਰ ਨੂੰ ਨੇ, ਹਾਲੇ ਤੇ ਦੂਰ ਨਹੀਂ ਗਏ ਹੋਣੇ, ਆਪਾਂ ਹੁਣ ਹੱਲਾ ਕਰ ਦਿੰਦੇ ਹਾਂ। ਹੁਣ ਖਾਲਸਾ ਪੰਥ ਬਹਾਦਰਗੜ੍ਹ ਦੇ ਕੋਲ ਜੋ ਨਵੇਂ ਇਤਿਹਾਸ ਵਿੱਚ ਸਾਡੇ ਕੋਲ ਵਰਣਨ ਆਉਂਦਾ ਹਰਨੌਲਗੜ੍ਹ ਪਿੰਡ ਲਿਖਿਆ, ਅੱਜ ਉਹਦਾ ਵਜੂਦ ਕੈਸਾ ਹੈ ਮੈਂ ਕਹਿ ਨਹੀਂ ਸਕਦਾ, ਲੇਕਿਨ ਇਤਿਹਾਸਕ ਹਵਾਲਿਆਂ ਵਿੱਚ ਹਰਨੌਲਗੜ੍ਹ ਲਿਖਿਆ ਹੋਇਆ ਬਹਾਦਰਗੜ੍ਹ ਦੇ ਕੋਲ। ਖਾਲਸਾ ਉੱਥੇ ਬੈਠਾ ਤੇ ਲਕਸ਼ਮੀ ਨਾਰਾਇਣ ਦਾ ਭੜਕਾਇਆ ਹੋਇਆ ਜੈਨ ਖਾਂ ਵੱਡੀ ਭਾਰੀ ਫੌਜ ਲੈ ਕੇ ਹੁਣ ਸਿੱਖਾਂ ਨਾਲ ਲੜਨ ਵਾਸਤੇ ਚੱਲ ਪਿਆ। ਇਹਨੇ ਆਖਿਆ 50,000 ਰੁਪਈਆ ਵਾਪਸ ਲਿਆਵਾਂਗੇ, ਨਾਲੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਾਂਗੇ ਸਦਾ ਵਾਸਤੇ, ਗੱਲ ਮੁੱਕ ਜਾਏਗੀ। ਅੱਜ ਇਹ ਦਹਿਸ਼ਤ ਦਿੰਦੇ ਨੇ, ਕੱਲ ਨੂੰ ਫੇਰ ਆ ਕੇ ਦਹਿਸ਼ਤ ਦੇਣਗੇ ਕਿ ਉਹਨਾਂ ਸਦਾ ਵਾਸਤੇ ਇਹ ਗੱਲ ਨੂੰ ਮੁਕਾ ਦਿੱਤਾ ਜਾਏ। ਹੁਣ ਲੈ ਕੇ ਫੌਜਾਂ ਇਹ ਬਹਾਦਰਗੜ੍ਹ ਦੇ ਕੋਲ ਪਹੁੰਚਿਆ, ਅੱਗੇ ਸਿੰਘ ਕੀ ਕਰਦੇ ਨੇ, ਇਹ ਕਿਸ ਤਰੀਕੇ ਦੇ ਨਾਲ ਇੱਕ ਨਵਾਂ ਯੁੱਧ ਹੁੰਦਾ, ਉਹ ਯੁੱਧ ਦਾ ਨਤੀਜਾ ਕੀ ਨਿਕਲਦਾ, ਸਮੁੱਚਾ ਇਤਿਹਾਸ ਕਵਿਤਾ ਦੇ ਸ਼ਬਦਾਂ ਵਿੱਚ ਮੇਰੇ ਢਾਡੀ ਸਾਥੀ ਆਪ ਦੇ ਸਨਮੁਖ ਇਉਂ ਕਹਿਣ ਲੱਗੇ।

0: ਹੁਣ ਇਹ ਜੈਨ ਖਾਂ ਤੇ ਲਕਸ਼ਮੀ ਨਰਾਇਣ ਆਪਣੀਆਂ ਫੌਜਾਂ ਲੈ ਕੇ ਖਾਲਸੇ ਤੇ ਹਮਲਾ ਕਰਦੇ ਨੇ ਤੇ ਜਦੋਂ ਖਾਲਸੇ ਨੂੰ ਖਬਰ ਮਿਲਦੀ ਹੈ ਕਿ ਜੈਨ ਖਾਂ ਇੱਕ ਬੰਨੇ 50,000 ਰੁਪਇਆ ਦੇ ਕੇ ਆਪਣੀ ਜਾਨ ਬਖਸ਼ਵਾਉਂਦਾ ਹੈ ਕਿ ਮੇਰੀ ਜਾਨ ਬਖਸ਼ ਦਿਓ, ਹਮਲਾ ਨਾ ਕਰਿਓ, ਤੇ ਇੱਕ ਬੰਨੇ ਫਿਰ ਆਪਣੇ ਕੀਤੀ ਗੱਲ ਤੋਂ ਮੁਨਕਰ ਹੋ ਕੇ ਸਾਡੇ ਤੇ ਹਮਲਾ ਕਰਨ ਵਾਸਤੇ ਆਉਂਦਾ, ਮੱਥੇ ਤੇ ਗੁੱਸੇ ਦੇ ਵੱਟ ਪੈ ਗਏ। ਆਪਣੇ ਰਵਾਇਤੀ ਸ਼ਸਤਰ ਲੈ ਕੇ ਖਾਲਸਾ ਪੰਥ ਦਲ ਖਾਲਸਾ ਹੈ ਜਿਹੜਾ ਸਾਰਾ 1762 ਦੀ ਮਈ ਮਹੀਨੇ ਦੇ ਦਿਨ ਨੇ, ਅਨੁਮਾਨ ਲਾਓ ਫਰਵਰੀ 1762 ਵਿੱਚ ਵੱਡਾ ਘੱਲੂਘਾਰਾ ਵਾਪਰਦਾ, 3 ਕੁ ਮਹੀਨੇ ਬਾਅਦ। ਹੁਣ ਏਡਾ ਵੱਡਾ ਜ਼ਖਮ ਖਾ ਕੇ ਖਾਲਸਾ ਪੰਥ ਜੈਨ ਖਾਂ ਦੀਆਂ ਫੌਜਾਂ ਦੇ ਨਾਲ, ਲਕਸ਼ਮੀ ਨਰਾਇਣ ਦੀਆਂ ਫੌਜਾਂ ਦੇ ਨਾਲ ਯੁੱਧ ਲੜਦਾ ਹੈ ਤੇ ਸਿੱਖਾਂ ਨੇ ਬਹਾਦਰੀ ਦਾ ਇਤਿਹਾਸ ਸਿਰਜਿਆ। ਜੈਨ ਖਾਂ ਦੀਆਂ ਫੌਜਾਂ ਸਿੰਘਾਂ ਦਾ ਮੁਕਾਬਲਾ ਨਾ ਕਰ ਸਕੀਆਂ, ਲਕਸ਼ਮੀ ਨਰਾਇਣ ਦੀਆਂ ਫੌਜਾਂ ਸਿੰਘਾਂ ਦਾ ਮੁਕਾਬਲਾ ਨਾ ਕਰ ਸਕੀਆਂ। ਸਿੰਘਾਂ ਨੇ ਏਡੀ ਜ਼ੋਰਦਾਰ ਤੇਗ ਬਾਈ ਕਿ ਜੈਨ ਖਾਂ ਦੇ ਸਿਪਾਹੀ ਸਨ ਜਿਹੜੇ ਲਕਸ਼ਮੀ ਨਰਾਇਣ ਦੇ ਸਿਪਾਹੀ ਸਨ, ਆਪਣੇ ਘੋੜੇ ਛੱਡ ਕੇ, ਆਪਣੇ ਹਥਿਆਰ ਛੱਡ ਕੇ, ਸੁੱਟ ਕੇ ਹਥਿਆਰ ਭੱਜੀ। ਕੁਦਰਤ ਜਦੋਂ ਕੁਝ ਕਰਨਾ ਚਾਹੁੰਦੀ ਹੈ ਨਾ ਸਬੱਬ ਬਣਦਾ ਜਾਂਦਾ ਹੈ। ਹੁਣ ਸਿੱਖਾਂ ਦਾ ਨਿਸ਼ਾਨਾ ਹੈ ਅਹਿਮਦ ਸ਼ਾਹ ਅਬਦਾਲੀ ਤੋਂ ਵੱਡੇ ਘੱਲੂਘਾਰੇ ਦਾ ਬਦਲਾ ਲੈਣਾ। ਜਦੋਂ ਤੁਸੀਂ ਨੇਕ ਨੀਅਤ ਹੋ ਕੇ ਤੁਰੋਗੇ, ਕੁਦਰਤ ਤੁਹਾਡੇ ਵਾਸਤੇ ਚੰਗਾ ਰਾਹ ਬਣਾਉਂਦੀ ਚਲੇ ਜਾਏਗੀ। ਇਹ ਨਿੱਜੀ ਜੀਵਨ ਵਿੱਚ ਵੀ ਵੇਖਿਓ, ਤੁਹਾਡੀ ਨੇਕ ਨੀਅਤ ਹੈ ਤੁਹਾਡੇ ਵਾਸਤੇ ਤੁਹਾਡੀ ਸਫਲਤਾ ਦੇ ਬੂਹੇ ਖੋਲਦੀ ਚਲੇ ਜਾਏਗੀ, ਲੇਕਿਨ ਅੰਦਰੋਂ ਨੇਕ ਨੀਅਤ ਹੋਣਾ ਤੇ ਅੰਦਰੋਂ ਜਿਹਨੂੰ ਅੰਗਰੇਜ਼ੀ ਵਾਲੇ ਤੁਸੀਂ ਆਮ ਸ਼ਬਦਾਂ ਵਿੱਚ ਕਹਿੰਦੇ ਹੋ ਡੈਡੀਕੇਟਡ ਹੋਣਾ ਕਿ ਮੈਂ ਆਹ ਕੰਮ ਕਰਨਾ। ਜਦੋਂ ਦੁਬਧਾ ਵਿੱਚ ਕੋਈ ਕੰਮ ਸ਼ੁਰੂ ਕਰੋਗੇ ਉਹਦੇ ਵਿੱਚ ਕਾਮਯਾਬੀ ਨਹੀਂ ਮਿਲੇਗੀ, ਕਰ ਲਵਾਂ ਕਿ ਨਾ ਕਰ ਲਵਾਂ। ਦੁਬਧਾ ਮਨੁੱਖ ਨੂੰ ਕਦੇ ਵੀ ਜਿੱਤ ਵਾਲੇ ਪਾਸੇ ਨਹੀਂ ਲੈ ਕੇ ਜਾਂਦੀ, ਜਿੱਤ ਵਾਲੇ ਤੁਹਾਡਾ ਨਿਸ਼ਚਾ ਲੈ ਕੇ ਜਾਂਦਾ, ਤੁਹਾਡਾ ਅਕੀਦਾ ਲੈ ਕੇ ਜਾਂਦਾ, ਤੁਹਾਡਾ ਵਿਸ਼ਵਾਸ ਲੈ ਕੇ ਜਾਂਦਾ। ਹੁਣ ਸਿੱਖਾਂ ਦੀ ਤਾਕਤ ਜੈਨ ਖਾਂ ਦੇ ਮੁਕਾਬਲੇ ਤੇ ਬਹੁਤ ਘੱਟ ਹੈ, ਪਰ ਵਿਸ਼ਵਾਸ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ ਤੇ ਖਾਲਸੇ ਪੰਥ ਅੱਗੇ ਭੱਜ ਗਿਆ। ਇਹ ਵਜ਼ੀਰ ਖਾਨ ਦਾ ਜਿਹੜਾ ਫੌਜੀ ਕੁਨਬਾ ਸੀ, ਹੁਣ ਸਿੱਖਾਂ ਕੋਲ ਹਥਿਆਰ ਵੀ ਆ ਗਏ, ਸਿੱਖਾਂ ਕੋਲ ਚੰਗੇ ਘੋੜੇ ਵੀ ਆ ਗਏ ਤੇ ਸਿੱਖਾਂ ਦੇ ਕੋਲ 50,000 ਰੁਪਇਆ ਵੀ ਆ ਗਿਆ। ਸਿੱਖਾਂ ਨੇ ਖੁਸ਼ੀ ਦੇ ਜਕਾਰੇ ਗਜਾਏ। ਜਿਹੜੇ ਖਾਲਸੇ ਕੋਲ ਹਥਿਆਰਾਂ ਦੀ ਘਾਟ ਸੀ, ਕਿਉਂਕਿ ਲੜਨ ਵਾਸਤੇ ਮੈਦਾਨੇ ਜੰਗ ਵਿੱਚ ਲੜਨ ਵਾਸਤੇ ਇਹ ਦੋ ਚੀਜ਼ਾਂ ਦੀ ਅਤਿਅੰਤ ਜ਼ਰੂਰਤ ਹੁੰਦੀ ਸੀ, ਚੰਗਾ ਘੋੜਾ ਤੇ ਚੰਗਾ ਹਥਿਆਰ। ਇਰਾਦਾ ਪੱਕਾ ਹੈ, ਗੁਰੂ ਤੇ ਵਿਸ਼ਵਾਸ ਹੈ, ਭਰੋਸਾ ਹੈ, ਤੇ ਹੁਣ ਕੁਦਰਤ ਵਾਲੇ ਨੇ ਉਹ ਚੀਜ਼ਾਂ ਮੁਹੱਈਆ ਕਰਾ ਦਿੱਤੀਆਂ, ਚੰਗੇ ਘੋੜੇ ਮਿਲ ਗਏ ਤੇ ਚੰਗੇ ਹਥਿਆਰ ਮਿਲ ਗਏ। ਹੁਣ ਖਾਲਸਾ ਪੰਥ ਇੱਥੋਂ ਰਵਾਨਾ ਹੁੰਦਾ ਮਾਝੇ ਵੱਲ, ਪਤਾ ਹੈ ਲਾਹੌਰ ਵਿੱਚ ਬੈਠਾ ਅਹਿਮਦ ਸ਼ਾਹ ਅਬਦਾਲੀ। ਹੁਣ ਇੱਥੋਂ ਖਾਲਸਾ ਜਿਹੜੇ ਦੋਖੀ ਮਿਲਦੇ ਨੇ ਨਾ, ਜਿਨ੍ਹਾਂ ਨੇ ਵੱਡੇ ਘੱਲੂਘਾਰੇ ਵਿੱਚ ਖਾਲਸੇ ਪੰਥ ਨੂੰ ਤਸੀਹੇ ਦਿੱਤੇ ਨੇ, ਪਰੇਸ਼ਾਨ ਕੀਤਾ, ਜੇ ਕਿਤੇ ਉਹ ਸਾਹਮਣੇ ਆਉਂਦੇ ਨੇ ਤੇ ਖਾਲਸਾ ਪੰਥ ਉਹਦੇ ਪਾਪਾਂ ਦੀ ਸਜ਼ਾ ਉਹਨੂੰ ਦਿੰਦਾ ਤੇ ਚੱਲ ਪਿਆ ਖਾਲਸਾ। ਇਹ ਮਾਲਵੇ ਦੀ ਧਰਤੀ ਤੋਂ ਉੱਤੇ ਪਹੁੰਚਣਾ ਹੈ ਮਾਝੇ। ਇਹ ਗੱਲਾਂ ਹੁਣ ਆਪਾਂ ਸੋਮਵਾਰ ਨੂੰ ਸ਼ਾਮ ਦੇ ਦੀਵਾਨ ਵਿੱਚ ਇਸੇ ਥਾਂ ਤੋਂ ਆਰੰਭ ਕਰਾਂਗੇ, ਕਿਉਂਕਿ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਜੋ ਪ੍ਰੋਗਰਾਮ ਬਣਾਇਆ ਗਿਆ ਸਾਡੇ ਜਥੇ ਦਾ, ਉਹ ਅਰਜੈਨਾ ਜਾਣਾ ਸੀ, ਕੱਲ੍ਹ ਸਵੇਰੇ ਫਲਾਈਟ ਹੈ ਅਤੇ ਹੁਣ ਵੀਰਵਾਰ ਸ਼ਾਮ ਦਾ ਦੀਵਾਨ, ਸ਼ੁੱਕਰਵਾਰ ਸ਼ਨੀਵਾਰ ਇਹ ਦੀਵਾਨ 'ਤੇ ਲੱਗ ਨਹੀਂ ਸਕਣਗੇ, ਐਤਵਾਰ ਯਤਨ ਕਰਾਂਗੇ ਜੇ ਸਮੇਂ ਸਿਰ ਆ ਗਏ ਅਤੇ ਆਪਾਂ ਐਤਵਾਰ ਸ਼ਾਮ ਨੂੰ ਇਸ ਗੱਲ ਨੂੰ ਸ਼ੁਰੂ ਕਰਾਂਗੇ, ਨਹੀਂ ਤਾਂ ਫਿਰ ਸੋਮਵਾਰ ਸ਼ਾਮ ਦੇ ਦੀਵਾਨ ਵਿੱਚ ਇਸ ਪ੍ਰਸੰਗ ਨੂੰ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ ਕਿ ਖਾਲਸਾ ਪੰਥ ਕਿਹੜੇ ਔਖੇ ਦੌਰ ਵਿੱਚੋਂ ਨਿਕਲਦਾ, ਲੇਕਿਨ ਨਿਰਾਸ਼ਾਵਾਦੀ ਨਹੀਂ ਹੁੰਦਾ, ਆਸ਼ਾਵਾਦੀ ਹੈ ਸਿੱਖ। ਸਿੱਖ ਦੇ ਅੰਦਰ ਹਮੇਸ਼ਾ ਇੱਕ ਸੋਚ, ਅੱਗੇ ਵਧਣ ਦੀ ਸੋਚ, ਪਰਪਕਾਰ ਦੀ ਭਾਵਨਾ ਅਤੇ ਹਰ ਇੱਕ ਨਾਲ ਭਲੇ ਤੌਰ 'ਤੇ ਵਿਚਰਨਾ, ਮਾਨਵਤਾ ਦਾ ਭਲਾ ਲੋਚਣਾ, ਕਿਉਂਕਿ ਸਿੱਖ ਦੀ ਅਰਦਾਸ ਦਾ ਕੇਂਦਰੀ ਭਾਵ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸੋਚ ਹਰ ਮਨੁੱਖ ਦੀ ਨਹੀਂ ਹੋ ਸਕਦੀ। ਕੋਈ ਦੁਸ਼ਮਣ ਦਾ ਭਲਾ ਮੰਗਦਾ ਵੇਖਿਆ? ਸਰਬੱਤ ਵਿੱਚ ਦੁਸ਼ਮਣ ਵੀ ਆਉਂਦੇ ਨੇ। ਗੱਲ ਨੂੰ ਲਮੇਰੀ ਨਾ ਕਰਨ, ਸਮਾਂ ਹੋ ਗਿਆ। ਮੈਂ ਸਿੰਘ ਸਾਹਿਬ ਗਿਆਨੀ ਪਰਮਜੀਤ ਸਿੰਘ ਸਾਹਿਬ ਜੀ ਮੇਰੇ ਪਰਮ ਮਿੱਤਰ ਨੇ, ਅਸੀਂ 2004 ਵਿੱਚ ਮਿਲੇ ਸਾਂ ਗੁਰਦੁਆਰਾ ਰੈਕਸਡੇਲ। ਉਦੋਂ ਇਹ ਬਤੌਰ ਕਥਾਵਾਚਕ ਸੇਵਾਵਾਂ ਕਰਦੇ ਸਨ, ਬੜਾ ਨਾਮ ਸੀ ਇਹਨਾਂ ਦਾ ਬਤੌਰ ਕਥਾਵਾਚਕ। ਉਮਰ ਇਹਨਾਂ ਦੀ ਉਦੋਂ ਬੜੀ ਛੋਟੀ ਸੀ, ਲੇਕਿਨ ਇਹਨਾਂ ਕੋਲ ਗਿਆਨ ਅਤੇ ਵਿਦਵਤਾ ਬਹੁਤ ਵੱਡੀ ਸੀ। ਸਿੱਖ ਸੰਗਤਾਂ ਗੁਰਦੁਆਰਾ ਰੈਕਸਡੇਲ ਵਿਖੇ ਵੱਡੀ ਭਾਰੀ ਤਾਦਾਦ ਵਿੱਚ ਇਹਨਾਂ ਨੂੰ ਸੁਣਨ ਵਾਸਤੇ ਆਉਂਦੀਆਂ ਸਨ। ਇਤਫਾਕ ਬਣਿਆ, ਇੱਥੇ ਆ ਕੇ ਇਹਨਾਂ ਨੇ ਗ੍ਰੰਥੀ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ। ਤੁਸੀਂ ਇਹਨਾਂ ਨੂੰ ਪਿਆਰ ਕਰਦੇ ਹੋ, ਤੁਹਾਨੂੰ ਪਿਆਰ ਕਰਦੇ ਨੇ। ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਸਭ ਦੀਆਂ 6 ਪੌੜੀਆਂ ਦਾ ਪਾਠ ਇਹ ਕਰ ਲੈਣਗੇ। ਇਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਹੈ। ਧੰਨਵਾਦ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ। ਮੈਂ ਇੱਕ ਦਿਨ ਅੱਗੇ ਵੀ ਜ਼ਿਕਰ ਕਰਿਆ ਸੀ, ਜਦੋਂ ਕਿਤੇ ਸੰਗਤ ਵਿੱਚ ਆਉਂਦੇ ਨੇ ਮੈਂ ਬਹੁਤ ਪਿੱਛੇ ਚਲਾ ਜਾਣਾ। 1996 ਵਿੱਚ ਅਸੀਂ ਵੈਨਕੂਵਰ ਗੁਰਦੁਆਰਾ ਰੌਸ ਸਟਰੀਟ, ਮੈਂ ਪਹਿਲੀ ਵਾਰੀ ਆਇਆ ਸੀ, ਇਹ ਵੀ ਪਹਿਲੀ ਵਾਰੀ ਆਇਆ ਸੀ। ਮੈਂ ਢਾਡੀ ਜਥਾ ਲੈ ਕੇ ਆਇਆ ਸੀ, ਇਹ ਕੀਰਤਨੀ ਜਥਾ ਲੈ ਕੇ ਆਏ ਸਨ। ਬੜਾ ਰਸ ਭਿੰਨਾ ਕੀਰਤਨ ਕਰਦੇ ਨੇ, ਆਵਾਜ਼ ਬੜੀ ਮਿੱਠੀ ਹੈ, ਸੁਰ ਦੀ ਸੂਝ ਹੈ ਅਤੇ ਰਾਗ ਦੀ ਸਮਝ ਹੈ। ਜਦੋਂ ਵੀ ਆਉਂਦੇ ਨੇ ਬੇਅੰਤ ਮੁਹੱਬਤ, ਸੰਗਤ ਵਿੱਚ ਮੇਰੇ ਬਹੁਤ ਮਿੱਤਰ ਪਿਆਰੇ ਜਿਹੜੇ ਇੰਨਾ ਪਿਆਰ ਕਰਦੇ ਨੇ, ਉਸ ਪਿਆਰ ਨੂੰ ਦੱਸਣ ਲਈ ਵੀ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ। ਸਭ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਆਓ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਪਰਮਜੀਤ ਸਿੰਘ ਸਾਹਿਬ ਜੀ ਆਪ ਜੀ ਨਾਲ ਸਾਂਝਾ ਕਰਨਗੇ। ਪਿਆਰ ਨਾਲ ਸਰਵਣ ਕਰੋ, ਦਾਸਾਂ ਦੀ ਸੇਵਾ ਪ੍ਰਵਾਨ ਕਰੋ, ਫਤਿਹ ਪ੍ਰਵਾਨ ਨੂੰ ਪਿਆਰ ਨਾਲ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਭਾਈ ਤਰਲੋਚਨ ਸਿੰਘ ਜੀ ਭਮਦੀ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਆਪ ਜੀ ਨੂੰ ਸਿੱਖ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਆਓ ਸਾਰੇ ਰਲ ਕੇ ਅਨੰਦ ਸਾਹਿਬ ਬਾਣੀ ਦਾ ਪਾਠ, ਉਸ ਤੋਂ ਬਾਅਦ ਅਰਦਾਸ ਅਤੇ ਫਿਰ ਸਾਰੀ ਸਮਾਪਤੀ ਹੋਵੇਗੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰੀਆਂ, ਸ਼ਬਦੋ ਤਾਂ ਗਾਓ ਹਰੀ ਕੇਰਾ, ਕਹਿ ਨਾਨਕ ਆਨੰਦ ਹੋਆ, ਏ ਮਨ ਮੇਰਿਆ ਹਰ ਨਾਲ ਰਹੋ ਤੂੰ ਮਨ ਮੇਰੇ, ਅੰਗੀਕਾਰ ਉਹ ਕਰੇ ਤੇਰਾ, ਸਮਣਾ ਗੱਲਾਂ ਸਮਰੱਥ ਸੁਆਮੀ, ਕਹਿ ਨਾਨਕ ਮਨ ਮੇਰੇ ਸਾਚੀ ਸਾਹਿਬਾ, ਘਰ ਤਾਂ ਤੇਰਾ ਸਭ ਕਿਛ ਹੈ, ਸਦਾ ਸਿਵਸਾ ਲਾਹ ਤੇਰੀ, ਨਾਮ ਜਿਨਕੈ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ, ਸੱਚਾ ਨਾਮ ਮੇਰਾ ਆਧਾਰੂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਕਹਿ ਨਾਨਕ ਸੁਣੋ ਸੰਤੋ, ਸਾਚਾ ਨਾਮ ਮੇਰਾ ਵਾਜੇ ਪੰਜ ਸ਼ਬਦ ਧਕਾਰ ਸੁਭਾਗੇ, ਪੰਚ ਦੂਤ ਦਵਾਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕਾਉ, ਕਹਿ ਨਾਨਕ ਤਹਿ ਸੁਖ ਹੋਆ, ਆਨੰਦ ਸੁਣੋ ਵਡ ਭਾਗੀ ਹੋ, ਪਾਰ ਬ੍ਰਹਮ ਪ੍ਰਭ ਪਾਇਆ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਭਏ ਸਰਸੇ, ਸੁਣਤੇ ਪੁਨੀਤ ਕਹਤੇ ਪਵਿੱਤ, ਬਿਨਵੰਤ ਨਾਨ ਗੁਰ ਚਰਨ ਲਾਗੇ, ਸਲੋ ਪਵਣ ਗੁਰੂ ਪਾਣੀ ਪਿਤਾ, ਦਿਵਸ ਰਾਤ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿੰਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਾਧੁ ਜਾਏ ਤੇਗ ਬਾਦ ਸਿਮਰਿਆ ਕਰਨੋਂ ਦਿਆਵੈ ਧਾਏ ਸਭ ਤਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੇ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜ਼ਰ ਹਜੂਰ ਸਰਵਕਲਾ ਭਰਪੂਰ ਨਾਮ ਬਾਣੀ ਕੇ ਬੋਇਥ ਕਾਲਜੂ ਕੇ ਜਹਾਜ਼ ਆਲਤ ਬਲਤ ਕੇ ਰੱਖਿਆ ਲੋਕ ਪੁਲੋਂ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਸਿਧਗਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਛੱਗਿਆ ਦੇਹ ਚਲਾਏ ਤੇਗ ਬਾਈ ਵੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਤਨ ਚਰਵਾਏ ਗੁਰਦੁਆਰੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਤੇ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾਵਨ ਕਾ ਸਦਕਾ ਸਸਗੋ ਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੇ ਦੀ ਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੋਸਾ ਦਾਨ ਦਾਨਾ ਸਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖ ਆਪਣੇ ਬੰਦੇ ਸਦਾ ਸਾਹਿਬ ਦਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਲ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪਿਆਰੇ ਖਾਲਸਾ ਜੀ ਨੂੰ ਪੁੱਛੋ ਹੇ ਨਿਮਾਣਿਆਂ ਦੇ ਮਾਣ ਨਿਤਾਨਿਆਂ ਦੇ ਤਾਣ ਨੀਓਟਿਆਂ ਦੀ ਓ ਨਿਆਸਰੀ ਖਾਲਸਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੀ ਬਖਸ਼ੀ ਦੁਆਰਾ ਸ਼ਾਮਾਂ ਦੇ ਸੁੰਦਰ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਅੰਦਰ ਗੁਰਮੁਖ ਪਿਆਰਿਆਂ ਨੇ ਹਰਜਸ ਕੀਤਾ
ਹਰਜਸ ਕਰਦਿਆਂ ਹੋਇਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਪਿਤਾ ਜੀ ਬੇਨਤੀ ਹੈ, ਹਰਦੀਪ ਸਿੰਘ ਪ੍ਰਦੀਪ ਸਿੰਘ ਜਿਨ੍ਹਾਂ ਦੀ ਚੜ੍ਹਦੀ ਕਲਾ ਵਾਸਤੇ ਸ਼ਹਿਨਸ਼ਾਹ ਜੀ 40 ਦਿਨ ਦੇ ਜਾਪ ਜਪ ਕੀਤੇ ਹਨ, ਬੇਅੰਤ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਦਰਾਂ ਕਰੋ ਇਸ ਪਰਿਵਾਰ ਨੂੰ ਅਤੇ ਆਈ ਹੋਈ ਸੰਗਤ ਨੂੰ ਤੁਰਟ ਕੇ ਅੰਮ੍ਰਿਤ ਵੇਲਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਕੋਸ਼ਿਸ਼ ਕਰਨੀ। ਇਸ ਵਕਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਏ, ਦਰ ਪ੍ਰਵਾਨ ਹੋਈ ਦੇਗ ਸਾਸਨ ਵਿੱਚ ਵਰਤਾਉਣ ਦੀ ਆਪ ਆਗਿਆ ਬਖਸ਼ਿਸ਼ ਕਰੋ ਅਤੇ ਆਈ ਹੋਈ ਪਿਆਰੀ ਸਾਹ ਸੰਗਤ ਨੂੰ ਦਰਕਾਈ ਹੁਕਮਨਾਮਾ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕਰੋ ਜੀ। ਸੁੱਖ ਹੋਵੇ ਤੇਰਾ ਹੀ ਨਾਮ ਚਿੱਤਾ ਹੋਵੇ, ਨਾਨਕ ਨਾਮ ਤੇਰੇ ਭਾਣੇ। ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਆ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪਹਿਲਾਦ ਕੀ। ਹਰ ਨਾਖ ਛਫਾਰੇ ਕਰ ਆਜ, ਫੁੰਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ। ਛੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਅਪਦਾ ਤੇ ਰਾਖਿਆ। ਗਨਕਾ ਪੜਤ ਪੂਰੇ ਤਿਹ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ। ਤੁਦ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ। ਸਿਰਸ਼ਾਹਾਂ ਦਾ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ, ਜਿਸ

ਮਹੱਲਾ ਤੀਜਾ ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਆਨ ਦਿਨ ਉਸਤਤ ਹੋਵੈ ਮਨਮੁਖ ਭਰਮੈ ਸਹਿਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਗ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਡਰ ਸੱਟ ਘਤਿਆ ਗੁਰਮਤੀ ਦੇਵੈ ਆਪ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜ। ਵਾਹ ਗੁਰ

ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਆਉ ਖੁਦ ਨੀਆਂ ਏਕਾ ਲਿਵਲਾਈ ਰਹਾਉ ਰੱਖ ਲਈਏ ਤੇ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤਵੋ ਚਿਤ ਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪਕ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਜਣ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੇ।

ਵਿਸਵੈ ਚਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁਤਾਨੀ ਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨੁਰਾਏ ਮੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬੈਨ ਸਹਿਸ

ਜੋ ਵੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡ।

ਰਾਗ ਗੌੜੀ ਪੂਰਵੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਤ ਕਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਘਾ ਸਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪੀ ਆਵੈ ਇਹੋ ਰਸ ਆਕਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਕਉ ਨਾਨਕ ਸਭ ਤੇਰੀ ਵਡਿਆਈ ਕੋਈ, ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੇ ਅਮਰਦਾਸ ਰਾਮਦਾਸ ਹੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਜਾਏ ਜੇ ਜਿੱਥੇ ਸਾਧੂ ਜਾਏ ਤੇਗ ਬਹਾਦਰ ਸਿਮਰੀਐ ਗੁਰਨਾਨਕ ਦਿਆਵੈ ਤਾਏ ਸਭ ਤਾਈ ਉਹਨਾਂ ਜੀ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸਦਾਨੀ ਚਿੱਠੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਤਾਈ ਉਹਨਾਂ ਜੀ ਸਹਾਇ। ਦਸਾਂ ਪਾਤਸ਼ਾਹ ਕੀ ਆਤਮ ਜੋਤ ਜਾਦੀ ਜੋਤ ਪਰਮੇਸ਼ਵਰ ਦਾ ਹਿਰਦਾ ਸਵਰੂਪ ਜਾਰਾ ਜੂਰ ਹਾਜ਼ਰਾ ਜੂਰ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਹਿਤ ਕਾਲਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਆ ਲੋਭ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਂ ਨਿਦਾਨਿਆਂ ਦੇ ਤਾਂ ਨਿਓਟੀਆਂ ਦੀ ਔਰ ਨਿਆਸਰੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ, ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸਬਾਈਮਾਨ ਹੋ ਕੇ ਸਿੱਖ ਸੰਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ। ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ 16 ਸਾਲ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ, ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। 4 ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ, 4 ਪੈ ਰਹਿਣ

ਆਈ ਹੈ ਸੁੱਖਾਂ ਦੀ ਬਤੀਤ ਕਰਨੀ, ਅੰਮ੍ਰਿਤ ਵੇਲੇ ਦਾ ਜਾਗਣਾ, ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ। ਪਿਤਾ ਜੀ ਕਿਰਪਾ ਕਰੋ, ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ। ਸੁੱਖ ਹੋਏ ਤੇਰਾ ਹੀ ਨਾਮ ਚਿੱਤਾ ਹੋਏ, ਨਾਨਕ ਨਾਮ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਹੈ ਲਾਗ ਤੇ ਦੀਵਾਨ ਰਹੇ

0: ਹੋਡੀ ਵੱਡੀ ਹੋਡ ਅਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਮੈਂ ਜਾਪਣ ਕਰਤਬਾ ਜੀਆ ਅੰਦਰ ਜੀਓ ਸਭ ਕੁਛ ਜਾਣਦਾ ਸਭ ਕੁਛ ਤੇਰੇ ਵਸ ਤੇਰਾ ਘਰ ਪਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮੈਂ ਤਾਤੇ ਜੇ ਆਪਣਾ ਆਪ ਜਨ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸ ਦਾਸ
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾ ਆਖੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਜ਼ੂਰ ਕਰਮੀ ਆਪੋ

Dengan itu, Pak.

ਗੁਰਪੂਰਾ ਪੇਟਿਓ ਵਡ ਭਾਗੀ।

ओंकार सतनाम कर्ता पुरख निरपहु निर्वैर

प्रसाद जप आदि सच

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਅੰਗ

ਰਾਹੀ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗਸੈ ਵੇ ਪ੍ਰਵਾਹੂ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਜਾਈ। ਤੀਰਥ ਨਾਵਾ ਜੇ ਤਿਸ ਪਾਵਾ, ਬਿਨ ਭਾਣੇ ਕੇ ਨਾਏ ਕਰੀ। ਜੇ ਤੀ ਸਿਰਠੋ ਪਾਈ ਵੇਖਾ, ਬਿਨ ਕਰਮਾ ਕੇ ਮਿਲੇ ਲਈ। ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰਦ ਸੋਹਣੀ ਹੋਏ। ਨਵਾਂ ਖੰਡਾ ਵਿਚ ਜਾਣੀ ਹੈ, ਨਾਲ ਚੱਲੈ ਸਭ ਕੋਈ। ਚੰਗਾ ਨਾ ਉਰਖਾਏ ਕਹਿ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੀ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਏ ਨਾ ਸੁਜਾਈ, ਜੇ ਤਿਸ ਗੁਣ ਕੋਏ ਕਰੇ।

ਧੌਲ ਧਰਮ ਦਾ ਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ।

ਅਸੰਖ ਕਹਿ ਹੈ ਸਰਭਾਰ ਹੋਇ। ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰ ਸੰਜੋਗ ਵਖਾਣ, ਜਿਨਹਿ ਲਿਖੇ ਤਿਸ ਸਰ ਨਾਹਿ।

ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੀ ਮੂਤ ਪਲੀਤੀ ਕੱਪੜ ਹੋਈ ਦੀ ਸਾਬੂਣ ਲਈਐ ਉਹ ਧੋਈ ਭਰੀਐ।

ਜਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਿਆ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥਕੀ ਵੀਦ ਕਹਿਨ ਇੱਕ ਵਾਤ ਸਹਿਸ ਅਠਾਰਹ ਕਹਿਨ ਕਤੇਬਾ ਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਇਤੀ ਸੁਰਤ ਨ ਪਾਈਆ ਨਦੀਆ ਤੈਵਾਹ ਪਵਹਿ ਸਮੁੰਦ ਨ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੀ ਤਾ ਕੇ ਅੰਤ ਨ ਪਾਏ ਜਾਹੀ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੀ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੂਈ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ

ਨਾਨਕ ਜਾਣੇ ਸਾਚਾ ਸੋਹੀ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰ ਗਾਵਾਰ। ਸੋ ਦਰ ਕੀਹਾ ਸੋ ਕਰ ਕੀਹਾ, ਜਿਤ ਵਹਿ ਸਰਬ ਸੰਭਾਲੀ। ਵਾਜੇ ਨਾਦ ਅਨੇਕ ਸੰਖਾ, ਕੀਤੇ ਵਾਵਣ ਹਾਰੀ। ਕੀਤੇ ਰਾਗ ਪਰੀ ਸ ਕਹੀਅਨ, ਕੀਤੇ ਗਾਵਣ ਹਾਰੀ। ਗਾਵੇ ਤੁਹਣ ਪਾਉਣ ਪਾਣੀ ਵੈ ਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵੇ ਜਿਤ ਗੁਪਤ ਲਿਖ ਜਾਣ ਹੈ, ਲਿਖ

ਰਜਾਈ ਮੁੰਡਾ ਸੰਤੋਖ ਸਰਮਪਦ ਚੋਲੀ ਧਿਆਨ ਕੀ ਕਰੇ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ।

ਇੱਕ ਦੂਜੀ ਬਾ ਲੱਖ ਹੋ ਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤਰਾ ਹੀ ਪਤ ਪਵੜੀਆ ਚੜੀਐ ਹੋਏ ਇਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ

ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਅਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਭਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ, ਧਰਮ

ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵਕ ਕੀਤੀ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਗੱਲਾ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਈ ਤਿਥੈ ਘੜੀਐ ਸੁਰਤ ਮਤ ਮਨ ਬੁੱਧ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੀਹ ਰੂਪ ਰੰਗ ਅਰ ਰੇਖ ਭੀਖ ਕੂ ਕਹਿ ਨਾ ਸਕਤ ਕੀਹ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿ।

ਫੀਕ ਹੈ, ਧੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ।

ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੀਸ ਧਰਮ ਧਾਮ ਸੁ ਭਰਮ ਰਹਿਤ ਭੂਤ ਅਲਖ ਅਭੀਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਿਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੀਖ ਸਰਵ ਸਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰ ਰੀਖ ਪਰਮ ਵੇਦ ਪੁਰਾਨ ਜਾ ਕਹਿ ਨੀਤ ਭਾਖਤ ਨਿਤ ਕੋਟ ਸਿਮਰਤ ਪ੍ਰਾਨ ਸਾਸਤਰ ਨਾ ਆਵਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਸਹਿ ਕਰਮ ਅਦਰਸਹਿ ਧਰਮ ਸਰਬਾ ਪ੍ਰਣਾਡੇ।

ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮ ਅਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮ ਅਲ ਖਿਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸਿਕਨ ਹੈ ਹਿਰਾਸ ਅਲ ਫਿਕਨ ਹੈ ਕਲੰਕ ਅੰਗ ਪ੍ਰਣਾਸ ਹੈ ਸਮਸਤ ਅਲ ਨਿਵਾਸ ਹੈ ਅਗੰਜ ਅਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਅਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਿਰਕ ਅੰਗ ਪ੍ਰਣਾਸ ਹੈ ਬਹਿਸਤ ਅਲ ਨਿਵਾਸ ਹੈ ਕੀ ਸਰਬ ਲਗਵਨ ਹੈ ਹਮੇਸ਼ੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰਗ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸ਼ੁਲ ਅਭੀਖ ਹੈ ਜਮੀਨ ਉਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੇ ਅਮਿਤੋ ਸੁਬਾਸ ਹੈ

ਤਨ ਮੁਧਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਪਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਨਾ ਬਾਤ ਅਨ ਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਨਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ।

ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਵਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੂਨ ਅਦੀਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬੇਦਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਧ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਹੁ ਅੰਤ ਕੇ ਧਾਮ ਸਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਿਤ ਤਹਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ।

ਗੇ ਤੁਰ ਅਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੂਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜਿਕ ਡਾਣ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜ ਤੇਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਠ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਯੋ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ

ਮਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ, ਆਪ ਹਾਸਦੈ ਮਜਹੁ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਸਤਿਜੁ ਕਰੀਐ ਹੋ ਰੱਛਾ, ਰਾਖ ਲਿਹੋ ਮੋਹਿ ਰਾਖਨਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ।

ਤਾਕੋ ਕਿਰਪਾ ਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹਿ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੀਰਜ ਸੀਤ ਜਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮਟ ਪਯੋ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸਿਯਮ ਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖੈ ਸੰਘਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਇਸ ਤੁਝ ਤਵ ਸਰਣੀ ਪਰੀ ਤਿਨਕੇ ਦੁਸ਼ਟ ਦੁਖਤ ਹਵੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਵਟਾਰ।

ਆਪ ਤਨਕ ਮਹਿ ਹਰ ਹੂ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨਾ ਕੋਈ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਂਸ ਤਿਤਾ ਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ

ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ ਕਰਤਾ ਤੇਰਾ ਸਭ ਕੁਛ।

ਤੀਰੈ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਨ ਕਾ ਮੂੰਹ ਤੁੱਟਾ ਤਨ ਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁਲੇ ਫਿਰਹਿ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵੋ ਸੰਤ ਪਿਆਰੇ ਹੋ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਉ ਹੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤ ਹੋ ਕਥ ਹੋ ਅਕਥ ਕਹਾਣੀ ਏ ਮਨ ਚੰਚਲਾ ਜਤੁਰਾਈ ਕਿਨੈ ਨਾ ਪਾਇਆ ਜਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟ ਹੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਅਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖੈ ਸਭ ਤੂੰ ਹੈ ਜਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਅਜੰਤ ਸਭ ਤੁਧ ਉਪਾਏ ਇੱਕ ਵੇਖ ਪ੍ਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾ ਕੇਰੀ ਵੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਤਿੱਖੀ ਵਾਲ ਹੋ ਨਿਕੀਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਏ ਹੇ ਤਿਵ ਚਲਹਿ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੇ ਤਿਵੈ ਚਲਹਿ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰਹਿ ਗੱਲਾ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਉਰ ਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀਹ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਹ ਤਾਂ ਮੈਲੇ ਤਿਨ ਜਨਮ ਜੂਹੈ ਹਾਰਿਆ ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਹਿ ਜੋ ਬੇਤਾਲਿਆ
ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ। ਜੀਉ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ, ਜੀਉ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੀ ਸੇ ਵਣਜਾਰੀ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀ ਆਹ ਰਹਿ ਗੁਰਨਾਲੀ, ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮੈ ਸੰਭਾਲੀ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ। ਕਹੈ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁਛੋ ਬਵੇਕਿਆ ਜਾਏ, ਅਨੇਕ ਜੁਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੇ।

ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ ਕਹਿਆ, ਕਛੂ ਨਾ ਜਾਣੀ ਜਿਤ ਜਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਹਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਓ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ, ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਨ ਹਰ ਮਨ ਹੁਸਿਆ, ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ, ਜਿਸਨੋ ਅਨਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਧਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੂ ਵਿਸਾਰੀਐ, ਮਨਹੂ ਕਿਉਂ ਵਿਸਾਰੀਐ, ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ, ਆਪਣੀ ਲਿਵਾ ਪੀ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡਦਾਤਾ ਸੋ ਕਿਆ ਮਨਹੂ ਵਿਸਾਰੀਐ, ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੁਜ ਹੀ ਕਰਤੈ ਖੇਲ ਰਚਾਇਆ। ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰਪ੍ਰਸਾਦਿ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ, ਹਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸਉ ਪੀਐ, ਵਿੱਚ ਹੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਅਹ ਜੀ ਅਹ ਲਾਹ ਖਟ ਇਹੋ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰਸ ਪੱਲੇ ਨਾ ਪਾਈ, ਹਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰ ਅਨਰਸ ਸਭੀ ਸਰੇ ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ

ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਏ ਸੱਚ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਵਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ ਸੱਚ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ

ਜਾਇਆ ਇਹੋ ਸੱਚ ਸੋਹਿਲਾ ਸੱਚ ਘਰ ਗਾਵਹੁ ਗਾਵਹੁ ਤਾ ਸੋਹਿਲਾ ਘਰ ਸੱਚ ਹੈ ਜਿਥੇ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾ ਤੁਦ ਭਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੀ

ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਗੁਰੂ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇ ਵਾਲੀ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਅੰਤਰਯਾਮੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤਵੈ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਆਪ ਜੀਆਂ ਨੇ ਤਰਸ ਕਰਕੇ ਜਾਪ ਕਰਵਾਏ ਹਨ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਿਸ਼ ਕਰਨੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਪਾਤਸ਼ਾਹ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ

Müru, ra, müru, ra, müru.

ਜੈਮਤ ਕਰਕੇ ਸਾਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਕਬੀਰ ਜੀ ਦੱਸਦੇ ਆ ਕਿ ਇਹ ਸਰੀਰ ਆ, ਇਸਨੇ ਇੱਕ ਦਿਨ ਕੂਚ ਕਰ ਜਾਣਾ ਦੁਨੀਆਂ ਤੋਂ, ਇਸ ਤੋਂ ਕੀ ਲਾਹਾ ਲਿਆ ਜਾਏ। ਕਹਿੰਦੇ ਸਤਸੰਗਤ ਵਿੱਚ ਆ ਕੇ ਉਸ ਪਰਮਾਤਮਾ ਦੇ ਹਰੀ ਦੇ ਗੁਣ ਗਾਇਨ ਕਰੀਏ। ਜਿਹਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਸਤਿਗੁਰੂ ਜੀ ਨਵੇਂ ਪਾਤਸ਼ਾਹ ਦੱਸਦੇ ਆ ਸੰਗਤ ਵਿੱਚ ਆ ਕੇ ਜਦੋਂ ਆਪਾਂ ਨਾਮ ਜਪਣਾ, ਰਸਨਾ ਨਾਲ ਜਪਣਾ ਤੇ ਉਸਨੂੰ ਆਪਣੇ ਸਰਨਾਂ ਨਾਲ ਆਪਣੇ ਕੰਨਾਂ ਨਾਲ ਸੁਣਨਾ, ਇਸ ਤਰ੍ਹਾਂ ਕਰਨ ਦੇ ਨਾਲ ਕਹਿੰਦੇ ਜਮਾਂ ਦੇ ਰਸਤੇ ਤੋਂ ਬਚ ਜਾਓਗੇ। ਲਿਵ ਦਾ ਰਸਤਾ, ਲਿਵ ਧਾਤ ਦੋਈ ਰਾਏ ਹੈ, ਕਰਮੀ ਹੁਕਮ ਕਮਾਏ, ਕਰਮਾਂ ਨਾਲ ਹੁਕਮ ਤੇ ਚੱਲ ਕੇ ਜਿਸ ਤੇ ਪਰਮਾਤਮਾ ਦੀ ਮਿਹਰ ਹੁੰਦੀ ਆ ਉਹ ਲਿਵ ਦੇ ਰਸਤੇ ਤੇ, ਜੋ ਪਰਮਾਤਮਾ ਦੀ ਬੰਦਗੀ ਦਾ ਰਸਤਾ ਉਸ ਤੇ ਚੱਲ ਕੇ ਆਪਣਾ ਜੀਵਨ ਸਵਾਰਦਾ। ਦੂਸਰਾ ਰਸਤਾ ਮਾਇਆ ਦਾ, ਅਕਾਲ ਦਾ ਰਸਤਾ ਹੈ। ਸਾਨੂੰ ਸਤਿਗੁਰੂ ਜੀ ਦੱਸਦੇ ਆ ਕਿ ਜਿਹਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਨਰੇ ਮਨਾ ਪਰੇ ਨਾ ਜਮ ਕੇ ਤਾਮ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਰਸਨਾ ਨਾਲ ਜਪਦੇ ਸਮੇਂ ਇਕਾਗਰਤਾ ਬਹੁਤ ਜ਼ਰੂਰੀ ਆ। ਨੇਤਰ ਬੰਦ ਰੱਖਣੇ ਆ, ਸਵਾਸ ਅੰਦਰ ਨੂੰ ਜਾਂਦਾ, ਵਾਹਿ ਉਚਾਰਨ ਕਰਨਾ, ਵਾਹਿ ਬਾਹਰ ਨੂੰ ਆਉਂਦਾ, ਗੁਰੂ ਜਪਣਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਜਦੋਂ ਆਪਾਂ ਇਸ ਤਰ੍ਹਾਂ ਸਾਸ ਗਰਾਸ ਸਿਮਰਨ ਕਰਦੇ ਹਾਂ, ਇੱਕ ਧੁਨ ਉਤਪੰਨ ਹੁੰਦੀ ਆ ਆਪਣੇ ਸਾਰਿਆਂ ਦੇ ਜਪਣ ਦੇ ਨਾਲ। ਉਸ ਧੁਨ ਵਿੱਚੋਂ ਸਿਰਫ ਆਪਾਂ ਨੇ ਆਪਣੀ ਆਵਾਜ਼ ਨੂੰ ਸੁਣਨਾ, ਉਸ ਵਿੱਚ ਹੀ ਧਿਆਨ ਦੇਣਾ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਜਪਣਾ ਰਸਨ ਨਾਲ ਜ਼ਰੂਰ ਆ ਕਿ ਜੇ ਨਹੀਂ ਜਪਾਂਗੇ ਆਪਾਂ ਨੂੰ ਲਾਹਾ ਫਿਰ ਵੀ ਮਿਲੇਗਾ, ਪਰ ਪੂਰਾ ਲਾਹਾ ਲੈਣ ਦੇ ਵਾਸਤੇ ਆਪਾਂ ਨੇ ਜਪਣਾ ਅਤੇ ਆਪਣੀ ਆਵਾਜ਼ ਨੂੰ ਸੁਣਨਾ। ਇਸ ਤਰ੍ਹਾਂ ਸਹਿਜੇ ਸਹਿਜੇ ਮਨ ਨਿਰਮਲ ਹੋ ਕੇ ਸ਼ਬਦ ਨੂੰ ਸੁਣਦਾ, ਸ਼ਬਦ ਵਿੱਚ ਭੇਦ ਹੋ ਕੇ ਪਰਮਾਤਮਾ ਦੇ ਦਰ ਤੇ ਪਹੁੰਚਣ ਦਾ ਆਪਾਂ ਨੂੰ ਸਤਿਗੁਰੂ ਜੀ ਅਵਸਰ ਬਖਸ਼ਦੇ ਆ। ਕਰੋ ਜੀ ਕਿਰਪਾ, ਆਪਾਂ ਨੇ ਸਾਰਿਆਂ ਨੇ ਰਸਨਾ ਨਾਲ ਜਪਣਾ, ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਨੇਤਰ ਬੰਦ ਰੱਖਣਾ ਜੀ। ਉਹ ਕਰੋ ਜੀ ਕਿਰਪਾ।

ਬੋੜੀ ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੋ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ।

ਬੜੀ ਸੱਚਾ ਸਾਹਿਬ ਏਕ ਤੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੈ ਸੱਚ ਤਾ ਦਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ।

ਬੌੜੀ ਭਗਤ ਰਹਿ ਮਨ ਭਾਵ ਦੇ ਦਰਸ ਹੁਣ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਟੋਣਾ ਲੈਣੀ ਧਾਵ ਦੇ ਇੱਕ ਮੂਲਾ ਬੁੱਝਣਾ ਪ੍ਰਾਣ ਹੋ ਦਾਇਆ ਬਣਾਏ ਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਤਮ ਜਾ ਸਦਾਏ ਦੇ ਤਿੰਨ ਮੰਗਾ ਜੇ ਤੁਝੇ ਧਿਆਏ ਦੇ।

ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ ਜਹਤ ਸੁਭਾਣਾ ਦਾਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਪੜ ਜਿਤ ਸਵੀਆ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾਕਾਲ ਪੁਰੀ ਕਿਉਂ ਘਾਲੀਐ ਮੰਦਾ ਮੂਲਾਂ ਕੀ ਚੀਜ਼ ਲੰਮੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਿਹਾਰੀਐ ਤੇ ਵੇਹਾ।

Astagfirullahaladzim. Ek Onkar Satnam Karta Purkh Nirbhau Nirvair Akal Murat Ajune Saipam Gur Prasad Jap ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿਨ ਸਕਤ ਕਿਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਿਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪਤੀ ਤੋਰੈ ਮਾਲਨੀ ਪਤੀ ਪਤੀ ਜੀਓ ਜਿਸ ਪਾਹਨ ਕੋ ਪਤੀ ਤੋਰੈ ਸੋ ਪਾਹਨ ਨਿਰਜੀਓ ਭੋਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ ਭੋਲੀ ਮਾਲਨੀ ਹੈ ਏਓ ਸਤਿਗੁਰ ਜਾਗਤਾ ਹੈ ਦੇਓ ਬ੍ਰਹਮਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦਿਓ ਤੀਨ ਦੇਵ ਪਰਤਖ ਤੋਰੈ ਕਰਹਿ ਕਿਸ ਕੀ ਸਿਓ ਪਾਖਾਣ ਗੜਕੈ ਮੂਰਤ ਕੀਨੇ ਦੇਕੈ ਛਾਤੀ ਪਾਉ ਜੇ ਇਹੋ ਮੂਰਤ ਸਾਚੀ ਹੈ ਤੋ ਗੜਨ ਹਾਰੈ ਖਾਓ ਪਾਤ ਪਹਿਤ ਅਰ ਲਾਭਸੀ ਕਰ ਕਰਾ ਕਾ ਸਾਰ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹਿ ਕਬੀਰ

ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਏ ਗੁਰੂ ਰੰਗ ਚਰੰਗੀ ਹੋਏ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਪੂਰਵਲੇ ਜਨਮਾਂ ਦੇ ਕੀਤੇ ਚੰਗੇ ਕਰਮ ਅੰਕੁਰਿਤ ਹੋਏ ਹਨ, ਫਲੀਭੂਤ ਹੋਏ ਹਨ, ਜਿਸ ਦਾ ਫਲ ਸਵਰੂਪ ਦੇਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਗੁਰੂ ਪਾਤਸ਼ਾਹ ਦੀ ਅੰਮ੍ਰਿਤਮਈ ਧੁਰ ਕੀ ਬਾਣੀ, ਅਕਾਲੀ ਬਾਣੀ, ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਰਵਣ ਕਰਨ ਲਈ ਇਸ ਵਕਤ ਆਪ ਜੀ ਗੁਰੂ ਚਰਨਾਂ ਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ 52 ਅੱਖਰੀ ਜਿਹਦੀ ਭੂਮਿਕਾ ਤੇ ਮੰਗਲ ਦੀ ਕਥਾ ਆਪਾਂ ਕੱਲ ਸਰਵਣ ਕੀਤੀ ਹੈ। ਗੁਰਦੇਵ ਦੇ ਮਹਿਲ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਪ੍ਰਥਾਏ ਸਤਿਗੁਰਾਂ ਨੇ ਬਾਣੀ ਰਚੀ ਹੈ, ਪਰ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ। ਸਤਿਪੁਰਸ਼ ਮਹਾਂਪੁਰਖ ਭਾਵੇਂ ਕਿਸੇ ਇੱਕ ਵਿਅਕਤੀ ਦੇ ਪ੍ਰਥਾਏ ਬੋਲ ਰਹੇ ਨੇ, ਪਰ ਉਹ ਬਚਨ ਪੂਰੇ ਸੰਸਾਰ ਭਰ ਲਈ ਸਾਂਝੇ ਹੁੰਦੇ ਹਨ। ਸਤਿਗੁਰਾਂ ਦਾ ਉਪਦੇਸ਼ ਸਾਰਿਆਂ ਲਈ ਸਾਂਝਾ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਉਪਦੇਸ਼ ਸਾਰੀ ਮਨੁੱਖਤਾ ਦੇ ਕਲਿਆਣ ਵਾਸਤੇ ਹੈ, ਜੀਵਾਂ ਦੇ ਭਲੇ ਵਾਸਤੇ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਲੋਕ ਤੋਂ ਕਥਾ ਪ੍ਰਾਰੰਭ ਹੋਣੀ ਹੈ। ਗੁਰੂ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਿ।

0: ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਇਹ ਪਾਵਨ ਪਵਿੱਤਰ ਸਲੋਕ ਉਚਾਰਨ ਕਰ ਰਹੇ ਨੇ, ਪ੍ਰਾਰੰਭ ਵਿੱਚ ਵੀ ਹੈ ਤੇ ਇਸ ਬਾਣੀ ਦੀ ਅਖੀਰ ਦੇ ਵਿੱਚ ਵੀ ਇਹ ਸਲੋਕ ਮਹਾਰਾਜ ਜੀ ਨੇ ਰਚਿਆ। ਇਹ ਦੋ ਵਾਰੀ ਆਏਗਾ। ਜਦੋਂ ਇਹ ਪਾਵਨ ਬਾਣੀ ਦੀ ਸਮਾਪਤੀ ਕਰਦੇ ਆ ਸਤਿਗੁਰੂ ਜੀ ਇਹ ਸਲੋਕ ਲਿਖਦੇ ਆ ਤੇ ਉੱਥੇ ਬਚਨ ਲਿਖਿਆ ਇਹੋ ਸਲੋਕ ਆਦਿ ਅੰਤ ਪੜ੍ਹਨਾ, ਕਿ ਸਲੋਕ ਪਹਿਲਾਂ ਵੀ ਪੜ੍ਹਨਾ ਤੇ ਸਮਾਪਤੀ ਤੇ ਵੀ ਪੜ੍ਹਨਾ। ਇਹ ਨਾ ਕੋਈ ਸਮਝੇ ਵੀ ਇੱਕ ਵਾਰੀ ਪਹਿਲਾਂ ਪੜ੍ਹ ਲਿਆ ਤੇ ਦੁਬਾਰਾ ਜਿਹੜਾ ਲਿਖਿਆ ਉਹ ਨਹੀਂ ਪੜ੍ਹਨਾ। ਪੁਰਾਣੇ ਸਮਿਆਂ ਚ ਮਾਈਆਂ ਬੀਬੀਆਂ ਦੇ ਜਿਹੜੇ ਸ਼ਿੰਗਾਰ ਡੱਬੇ ਹੁੰਦੇ ਸੀ ਉਹਨਾਂ ਦੇ ਦੋ ਢੱਕਣ ਹੁੰਦੇ ਸੀ, ਦੋ ਪਾਸਿਓਂ ਖੁੱਲਦੇ ਸਨ। ਤੋ ਗੁਰੂ ਸਾਹਿਬ ਜੀ ਨੇ ਇੱਕ ਪ੍ਰਕਾਰ ਇਹ ਗਹਿਣਿਆਂ ਦਾ ਡੱਬਾ ਤਿਆਰ ਕੀਤਾ ਹੈ, ਇਸ ਕਰਕੇ ਇਹਦੇ ਵੀ ਦੋ ਢੱਕਣ ਹੀ ਮੰਨੋ ਇਹ ਲਾਏ ਨੇ। ਇੱਕ ਸਲੋਕ ਪਹਿਲਾਂ ਲਿਖਿਆ ਤੇ ਇਸੇ ਤਰ੍ਹਾਂ ਇਹ ਸਲੋਕ ਸਮਾਪਤੀ ਤੇ ਵੀ ਲਿਖਿਆ। ਗੁਰਦੇਵ ਦੀ ਮਹਿਮਾ ਕਰਦੇ ਹਨ ਗੁਰੂ ਖਾਲਸਾ ਜੀ। ਮਹਾਂਪੁਰਖਾਂ ਦੇ ਬਚਨ ਨੇ ਗੁਰਕੀਰਤ ਕੋ ਅਪਰੋਖ ਕਰੈ। ਇੱਕੋ ਇੱਕ ਸ਼ਕਤੀ ਗੁਰੂ ਹੈ ਇਹ ਸੰਸਾਰ ਵਿੱਚ, ਜਿਹਦੀ ਵਡਿਆਈ ਉਹਦੇ ਸਨਮੁਖ ਕਰਨ ਦਾ ਹੁਕਮ ਹੈ। ਬਾਕੀ ਵਡਿਆਈ ਕਿਹਦੀ ਕਦੋਂ ਕਰਨੀ ਹੈ ਉਹਦੇ ਬਾਰੇ ਵੱਖੋ ਵੱਖਰੀਆਂ ਵਿਚਾਰਾਂ ਨੇ ਕਿ ਮਿੱਤਰਾਂ ਦੀ ਵਡਿਆਈ ਉਹਨਾਂ ਦੀ ਪਿੱਠ ਤੇ ਕਰਨੀ ਹੈ, ਨੌਕਰ ਦੀ ਵਡਿਆਈ ਉਦੋਂ ਕਰਨੀ ਜਦੋਂ ਕੰਮ ਕਰ ਹਟੇ। ਪਰ ਜਿਹੜੀ ਗੁਰੂ ਦੀ ਕੀਰਤੀ ਹੈ, ਗੁਰੂ ਦੀ ਵਡਿਆਈ ਹੈ, ਉਹ ਗੁਰੂ ਦੇ ਸਨਮੁਖ ਕਰਨੀ ਚਾਹੀਦੀ ਹੈ। ਤਾਂ ਸਤਿਗੁਰਾਂ ਦੀ ਵਡਿਆਈ ਗੁਰਦੇਵ ਦੇ ਸਨਮੁਖ ਬੈਠੇ ਆਪਾਂ ਕਰ ਰਹੇ ਹਾਂ, ਸੁਣ ਰਹੇ ਹਾਂ, ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਵਡਿਆਈ ਕੀਤੀ ਹੈ ਕਿ ਮੇਰੇ ਜੋ ਗੁਰਦੇਵ ਹਨ, ਗੁਰਦੇਵ, ਦੇਵ ਨਾਮ ਹੁੰਦਾ ਪ੍ਰਕਾਸ਼ ਵਾਲੇ, ਪ੍ਰਕਾਸ਼ ਕਰਨ ਵਾਲਾ, ਜੋ ਪ੍ਰਕਾਸ਼ ਰੂਪ ਮੇਰੇ ਗੁਰੂ ਹਨ, ਪ੍ਰਕਾਸ਼ ਰੂਪ ਜੋ ਮੇਰੇ ਗੁਰਦੇਵ ਹਨ, ਉਹ ਮੇਰੀ ਮਾਤਾ ਵੀ ਨੇ ਤੇ ਮੇਰੇ ਪਿਤਾ ਵੀ ਨੇ। ਸਤਿਗੁਰੂ ਜੀ ਸਾਡੇ ਮਾਤਾ ਵੀ ਨੇ ਤੇ ਪਿਤਾ ਵੀ ਨੇ। ਤੋ ਮਾਤਾ ਸ਼ਬਦ ਸਤਿਗੁਰਾਂ ਨੇ ਪਹਿਲਾਂ ਉਚਾਰਨ ਕੀਤਾ ਹੈ ਕਿਉਂਕਿ ਬੱਚਾ ਸਭ ਤੋਂ ਪਹਿਲਾਂ ਆਪਣੀ ਜ਼ੁਬਾਨ ਤੋਂ ਮਾਂ ਕਹਿਣਾ ਹੀ ਸਿੱਖਦਾ, ਉਹਦੀ ਸਾਂਝ ਸਭ ਤੋਂ ਪਹਿਲਾਂ ਆਪਣੀ ਮਾਂ ਨਾਲ ਹੀ ਪੈਂਦੀ ਹੈ, ਫਿਰ ਉਹ ਆਪਣੇ ਪਿਤਾ ਨੂੰ ਸਿਆਣਨਾ ਸ਼ੁਰੂ ਕਰਦਾ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਦੇਵ ਨੂੰ ਮਾਤਾ ਰੂਪ ਕਰਕੇ ਜਾਣਿਆ ਤੇ ਇਹ ਸਾਨੂੰ ਸਾਰਿਆਂ ਨੂੰ ਹੁਕਮ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਾਈ ਬਾਪ ਨੇ, ਗੁਰੂ ਪਾਤਸ਼ਾਹ ਸਾਡੇ ਮਾਤਾ ਵੀ ਨੇ, ਗੁਰਦੇਵ ਜੀ ਸਾਡੇ ਪਿਤਾ ਵੀ ਨੇ। ਮਾਂ ਵਾਂਗੂ ਪਾਲਦੇ ਆ, ਦੁਲਾਰਦੇ ਆ ਤੇ ਪਿਤਾ ਵਾਂਗੂ ਪਰਵਰਿਸ਼ ਵੀ ਕਰਦੇ ਆ। ਜਿਵੇਂ ਮਾਂ ਬਾਪ ਆਪਣੇ ਬੱਚਿਆਂ ਦੀ ਸੰਤਾਨ ਦੀ ਰਾਖੀ ਕਰਦੇ, ਉਹਨਾਂ ਨੂੰ ਪਾਲਦੇ ਆ, ਉਹਨਾਂ ਦੀ ਪਰਵਰਿਸ਼ ਕਰਦੇ ਆ, ਉਹਨਾਂ ਦੀਆਂ ਲੋੜਾਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਆ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਾਤਾ ਪਿਤਾ ਹਨ ਔਰ ਮਾਤਾ ਪਿਤਾ ਬਣ ਕੇ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੇ, ਸਾਨੂੰ ਪਾਲਦੇ, ਸਾਡੀ ਪਰਵਰਿਸ਼ ਕਰਦੇ, ਲੋਕ ਪ੍ਰਲੋਕ ਦੋਵਾਂ ਜਹਾਨਾਂ 'ਚ ਸਾਡੀ ਰਾਖੀ ਕਰਦੇ। ਇੱਕ ਮਾਂ ਬਾਪ ਉਹ ਨੇ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਉਹਨਾਂ ਨੇ ਸਾਨੂੰ ਜਨਮ ਦਿੱਤਾ ਪਰ ਸਾਡੇ ਕਰਮ ਨਹੀਂ ਬਦਲ ਸਕਦੇ, ਕਰਮ ਤਾਂ ਨਹੀਂ ਨਾ ਮਾਂ ਬਾਪ ਦੇ ਸਕਦੇ। ਇੱਕੋ ਮਾਂ ਬਾਪ ਦੇ ਘਰ ਪੰਜ ਚਾਰ ਬੱਚੇ ਹੋਵਣ, ਇੱਕ ਬੱਚਾ ਤਰੱਕੀ ਕਰਕੇ ਬੜੇ ਉੱਚੇ ਰੁਤਬੇ ਤੇ ਪਹੁੰਚ ਜਾਂਦਾ, ਇੱਕ ਵਿਚਾਰਾ ਗਰੀਬੀ ਨਾਲ ਜੂਝਦਾ, ਪਰ ਕੋਈ ਮਾਂ ਬਾਪ ਚਾਹੁੰਦਾ ਵੀ ਸਾਡੇ ਬੱਚਿਆਂ ਨੂੰ ਏਦਾਂ ਕੋਈ ਫਰਕ ਪਵੇ, ਉਹ ਤਾਂ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੁੰਦੇ ਆ। ਪਰ ਮਾਂ ਬਾਪ ਆਪਣੇ ਬੱਚਿਆਂ ਨੂੰ ਕਰਮ ਨਹੀਂ ਦੇ ਸਕਦੇ। ਗੁਰੂ ਪਾਤਸ਼ਾਹ ਐਸੇ ਮਾਈ ਬਾਪ ਹਨ ਜੋ ਸਾਡੇ ਕਰਮਾਂ ਨੂੰ ਸਵਾਰਨ ਵਾਲੇ ਹਨ। ਆਖੋ ਸਤਨਾਮ ਸੇ। ਔਰ ਇੱਕ ਜਨਮ ਮਾਂ ਬਾਪ ਨੇ ਦਿੱਤਾ, ਦੂਜਾ ਜਨਮ ਸਿੱਖ ਦਾ ਗੁਰੂ ਘਰ ਵਿੱਚ ਹੁੰਦਾ। ਦਵਿਜ ਸ਼ਬਦ ਵਰਤਿਆ ਜਾਂਦਾ ਬ੍ਰਾਹਮਣਾਂ ਲਈ, ਦਵਿਜ। ਦਵਿਜ ਦਾ ਮਤਲਬ ਹੈ ਦੂਸਰਾ ਜਨਮ, ਦਵਿਜ, ਦੂਸਰਾ ਜਾਂ ਜਨਮ। ਸਿੱਖ ਦਾ ਜਿਹੜਾ ਦੂਸਰਾ ਜਨਮ ਹੈ ਉਹ ਗੁਰੂ ਕੀ ਸੰਗਤ ਵਿੱਚ, ਗੁਰੂ ਕੀ ਹਜ਼ੂਰੀ 'ਚ ਹੁੰਦਾ। ਭਾਈ ਦਇਆ ਸਿੰਘ, ਧਰਮ ਸਿੰਘ, ਪੰਜ ਪਿਆਰਿਆਂ ਦਾ ਦੂਸਰਾ ਜਨਮ ਸਤਿਗੁਰੂ ਕਲਗੀਧਰ ਜੀ ਦੇ ਚਰਨਾਂ 'ਚ ਹੋਇਆ, ਸੀਸ ਭੇਟ ਕਰਕੇ। ਮਾਤਾ ਪਿਤਾ ਦੇ ਘਰ ਜੰਮੇ ਆ ਤੇ ਹੋ ਸਕਦਾ ਦੁਬਾਰਾ ਫਿਰ ਜੰਮਣਾ ਪਏ, ਫਿਰ ਮਰਨਾ ਪਵੇ, ਤੇ ਇਹ ਚੱਕਰ ਸਿਲਸਿਲਾ ਲਗਾਤਾਰ ਨਿਰੰਤਰ ਅਨੰਤ ਕਾਲ ਵਾਸਤੇ ਚੱਲਦਾ ਰਹੇ। ਪਰ ਜਿਹੜਾ ਸਿੱਖ ਇੱਕ ਵਾਰੀ ਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਜਨਮਦਾ ਹੈ ਉਹਨੂੰ ਦੁਬਾਰਾ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ। ਸਤਿਗੁਰ ਕਹਿ ਜਨਮੇ ਗਵਨ ਮਿਟਾਇਆ। ਜਿਹੜਾ ਸਤਿਗੁਰੂ ਜੀ ਦੀ ਸੰਗਤ ਵਿੱਚ ਜੰਮਦਾ, ਗੁਰੂ ਕੀ ਹਦੂਦ ਵਿੱਚ ਗੁਰੂ ਗਿਆਨ ਰਾਹੀਂ ਜਨਮਦਾ ਹੈ, ਪਾਤਸ਼ਾਹ ਕਹਿੰਦੇ ਭਾਈ ਉਹਨੂੰ ਫਿਰ ਦੁਬਾਰਾ ਆਵਾਗੌਣ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ, ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਭਟਕਣਾ ਪੈਂਦਾ। ਤੂੰ ਸਾਡਾ ਦੂਸਰਾ ਜਨਮ ਗੁਰੂ ਸੰਗਤ ਵਿੱਚ ਹੈ। ਤੂੰ ਦੂਸਰਾ ਜਨਮ ਜਦੋਂ ਗੁਰੂ ਸੰਗਤ ਵਿੱਚ ਹੈ ਤੇ ਫਿਰ ਗੁਰੂ ਸਾਹਿਬ ਸਾਡੇ ਮਾਤਾ ਵੀ ਨੇ, ਗੁਰੂ ਸਾਹਿਬ ਸਾਡੇ ਪਿਤਾ ਵੀ ਨੇ। ਮਾਤਾ ਆਪਣੇ ਬੱਚਿਆਂ ਦੇ ਗੁਨਾਹਾਂ ਨੂੰ ਨਜ਼ਰ ਅੰਦਾਜ਼ ਕਰਦੀ, ਮਾਂ ਆਪਣੇ ਬੱਚਿਆਂ ਦੇ ਅਪਰਾਧਾਂ ਨੂੰ ਗੁਨਾਹਾਂ ਨੂੰ ਨਜ਼ਰ ਅੰਦਾਜ਼ ਕਰਦੀ ਹੈ। ਜਦੋਂ ਸਿੱਖ ਗੁਰੂ ਦੀ ਸ਼ਰਨ ਚ ਆ ਕੇ ਗੁਰੂ ਚਰਨਾਂ ਚ ਬੇਨਤੀ ਕਰਕੇ ਕਹਿੰਦਾ ਹੈ ਸਤਿਗੁਰੂ ਸਾਡੇ ਤੁਸੀਂ ਮਾਤਾ ਰੂਪ ਹੋ, ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਆਪਣੇ ਸੇਵਕ ਦੇ ਗੁਨਾਹ ਮਾਫ ਕਰ ਦਿੰਦੇ ਆ। ਪਰ ਅੱਗੇ ਤੋਂ ਸਮਝ ਕੇ ਤੁਰਨਾ, ਆਗੈ ਸਮਝ ਚਲੋ ਨੰਦ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਬਚਨ ਨੇ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਕਿ ਪੁੱਤਰ ਜਿੰਨੇ ਮਰਜ਼ੀ ਅਪਰਾਧ ਕਰੇ, ਮਾਂ ਉਹਨੂੰ ਚੇਤੇ ਨਹੀਂ ਰੱਖਦੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤਾ ਵਾਂਗੂ ਸਾਡੀ ਰੱਖਿਆ ਕਰਦੇ ਹਨ, ਪਿਤਾ ਵਾਂਗੂ ਸਾਨੂੰ ਪਾਲਦੇ ਹਨ। ਇਸ ਕਰਕੇ ਕਹਿੰਦੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ੁਰਾ। ਗੁਰਦੇਵ ਜੀ ਸਾਡੇ ਸਵਾਮੀ ਵੀ ਨੇ। ਸਵਾਮੀ ਕਿਹਨੂੰ ਕਹਿੰਦੇ ਆ? ਸਵਾਮੀ ਜਿਵੇਂ ਨੌਕਰ ਦਾ ਮਾਲਕ ਹੁੰਦਾ ਨਾ, ਸਿਰ ਤੇ ਇੱਕ ਨੌਕਰ ਹੁੰਦਾ, ਫਿਰ ਉਹਦੇ ਸਿਰ ਤੇ ਉਹਦਾ ਸਵਾਮੀ ਮਾਲਕ ਹੁੰਦਾ, ਤੇ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਨੌਕਰ ਨੂੰ ਰੋਜੀ ਰੋਟੀ ਦੇਣੀ। ਹੇ ਵਾਹਿਗੁਰੂ ਜੀ, ਸਤਿਗੁਰੂ ਜੀ, ਤੁਸੀਂ ਸਾਡੇ ਸਵਾਮੀ ਮਾਲਕ ਵੀ ਹੋ ਤੇ ਸਾਨੂੰ ਰੋਜੀ ਰੋਟੀ ਦੇ ਕੇ ਪਾਲਣ ਵਾਲੇ, ਤੇ ਹੇ ਸਵਾਮੀ ਜੀ ਤੁਸੀਂ ਪਰਮੇਸ਼ਵਰ ਰੂਪ ਵੀ ਹੋ, ਪਰਮੇਸ਼ੁਰਾ। ਹੇ ਗੁਰੂ ਪਾਤਸ਼ਾਹ ਤੁਸੀਂ ਪਰਮੇਸ਼ਵਰ ਹੋ, ਪਰਮੇਸ਼ੁਰਾ। ਜੋ ਪਰਮੇਸ਼ਵਰ ਹੈ, ਜਿਸ ਤੋਂ ਉੱਤਮ, ਜਿਸ ਤੋਂ ਸ੍ਰੇਸ਼, ਜਿਸ ਤੋਂ ਸਰਵੋਤਮ ਕੋਈ ਨਹੀਂ, ਉਹ ਵੀ ਸਾਡੇ ਗੁਰਦੇਵ ਹਨ। ਯਾਨੀ ਕਿ ਸਾਡੇ ਗੁਰਦੇਵ ਵਰਗਾ ਕੋਈ ਹੋਰ ਈਸ਼ਵਰ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਵ ਸੋ ਲਾਗਾ ਸੇਵ। ਸਾਡੇ ਗੁਰੂ ਸਾਹਿਬ ਜੀ ਵਰਗਾ, ਸਾਡੇ ਗੁਰਦੇਵ ਵਰਗਾ ਹੋਰ ਕੋਈ ਦੂਸਰਾ ਨਹੀਂ, ਪਰਮੇਸ਼ੁਰਾ, ਪਰਮੇਸ਼ਵਰ। ਸਿੱਖ ਨੇ ਆਪਣੇ ਗੁਰੂ ਤੁਲ ਕਿਸੇ ਨੂੰ ਨਹੀਂ ਜਾਣਨਾ, ਆਪਣੇ ਗੁਰੂ ਦੇ ਤੁਲ, ਗੁਰੂ ਜੈਸਾ ਕਿਸੇ ਹੋਰ ਨੂੰ ਨਹੀਂ ਜਾਣਨਾ। ਸਤਿਗੁਰੂ ਜੀ ਵਰਗੇ ਸਤਿਗੁਰੂ ਹਨ। ਆਮ ਕਰਕੇ ਭਾਵਨਾ ਦੇ ਵਹਿਣ ਵਿੱਚ ਵਹਿਣ ਵਾਲੇ ਕਈ ਵਾਰੀ ਕਈ ਸੱਜਣ ਕਿਸੇ ਸਾਧੂ ਨੂੰ, ਕਿਸੇ ਮਹਾਤਮਾ ਨੂੰ ਸਤਿਕਾਰ ਦਿੰਦਿਆਂ ਭੁੱਲ ਜਾਂਦੇ ਹੈ, ਤੇ ਉਹਨਾਂ ਸਾਧੂਆਂ ਨੂੰ ਵੀ ਗੁਰੂ ਤੁਲ ਕਰਕੇ, ਵੀ ਗੁਰੂ ਰੂਪ ਕਰਕੇ ਜਾਣ ਕੇ ਉਹਨਾਂ ਦੀ ਮਹਿਮਾ ਕਰਨ ਲੱਗ ਪੈਂਦੇ ਹੈ। ਖਾਲਸਾ ਜੀ, ਕੁਝ ਸ਼ਬਦ ਜਿਹੜੇ ਹਨ ਉਹ ਕੇਵਲ ਗੁਰੂ ਪਾਤਸ਼ਾਹ ਲਈ ਵਰਤੇ ਜਾ ਸਕਦੇ ਹੈ। ਕਿਸੇ ਸਾਧੂ ਦਾ ਪ੍ਰਕਾਸ਼ ਉਤਸਵ ਨਹੀਂ ਆਪਾਂ ਕਹਿੰਦੇ। ਅੱਜ ਕੱਲ੍ਹ ਕਹਿਣ ਲੱਗ ਪਏ ਕਿ ਜੀ ਫਲਾਣੇ ਸੰਤ ਦਾ ਫਲਾਣੀ ਤਰੀਕ ਨੂੰ ਪ੍ਰਕਾਸ਼ ਹੋਇਆ। ਖਾਲਸਾ ਜੀ, ਪ੍ਰਕਾਸ਼ ਸ਼ਬਦ ਕੇਵਲ ਤਾਂ ਕੇਵਲ ਸਿੱਖਾਂ ਨੇ ਗੁਰੂ ਪਾਤਸ਼ਾਹ ਲਈ ਰਾਖਵਾਂ ਰੱਖਿਆ। ਦਸ ਪਾਤਸ਼ਾਹੀਆਂ ਵਾਸਤੇ ਅਸੀਂ ਇਹ ਸ਼ਬਦ ਵਰਤ ਸਕਦੇ ਹਾਂ ਵੀ ਸਤਿਗੁਰਾਂ ਨੇ ਪ੍ਰਕਾਸ਼ ਉਤਾਰਿਆ। ਕਿਸੇ ਸਾਧੂ, ਕਿਸੇ ਮਹਾਂਪੁਰਖ ਲਈ ਅਵਤਰਨ ਕਹਿ ਸਕਦੇ ਹਾਂ ਵੀ ਉਹਨਾਂ ਦਾ ਅਵਤਰਨ ਹੋਇਆ ਜਾਂ ਜਨਮ ਹੋਇਆ, ਪਰ ਪ੍ਰਕਾਸ਼ ਸ਼ਬਦ ਜਿਹੜਾ ਹੈ ਉਹ ਕੇਵਲ ਦਸ ਪਾਤਸ਼ਾਹੀਆਂ ਲਈ ਆਪਾਂ ਵਰਤਦੇ ਹਾਂ। ਤੋ ਇਸ ਕਰਕੇ ਗੁਰੂ ਜੈਸਾ ਕਿਸੇ ਦੂਸਰੇ ਨੂੰ ਨਹੀਂ ਜਾਣਨਾ। ਸਾਡੇ ਸਤਿਗੁਰੂ ਜੀ ਪਰਮੇਸ਼ਵਰਾ, ਪਰਮੇਸ਼ਵਰ ਹਨ।
1: ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਦਪ ਸਹੋਦਰਾ।
0: ਗੁਰੂ ਸਾਹਿਬ ਜੀ ਸਾਡੇ ਸਖਾ ਵੀ ਨੇ। ਸਖਾ ਕਿਹਨੂੰ ਕਹਿੰਦੇ ਆ? ਸਖਾ ਕਹਿੰਦੇ ਉਹਨੂੰ ਜਿਹੜੇ ਜਨਮ ਤੋਂ ਸਾਡੇ ਨਾਲ ਬਚਪਨ ਚ ਖੇਡਿਆ ਹੋਵੇ, ਉਹਨੂੰ ਸਖਾ ਮਿੱਤਰ ਕਹਿੰਦੇ। ਜਿਵੇਂ ਭਾਈ ਗੁਰਦਾਸ ਜੀ ਨੇ ਸੁਦਾਮੇ ਬਾਰੇ ਲਿਖਿਆ, ਬਿਪ ਸੁਦਾਮਾ ਦਾਲ ਦੀ ਬਾਲ ਸਿਖਾਈ ਮਿੱਤਰ ਸਦਾਇਆ। ਭਗਵਾਨ ਕ੍ਰਿਸ਼ਨ ਜੀ ਦਾ ਬਾਲ ਸਿਖਾਈ ਮਿੱਤਰ ਸੀ ਸੁਦਾਮਾ। ਉਹਨੇ ਭਗਤੀ ਇਹ ਕੀਤੀ ਵੀ ਮੈਨੂੰ ਭਗਵਾਨ ਸਖਾ ਰੂਪ ਚ ਮਿਲਣ। तो सतगुरु जी साडे सखा भी ने साडे मित्र भी ने। मित्र कौन हुंदा? मित्र ओ हुंदा जिहड़ा सानू औखे सौखे समें च कदे ना छड्डे, इस लोक विच भी ते परलोक विच भी ना छड्डे। उहनू कहिंदे आ सखा। सतगुरु जी इस लोक विच भी साडी बांह फड़न वाले ने ते परलोक विच भी साडी बांह फड़न वाले। तो गुरु साहब जी साडे सखा हन। अज्ञान भंजन, अज्ञान नू भन्नण वाले। साडे अंदर जिहड़ा अज्ञान है, अविद्या है, उस अज्ञान ते अविद्या दी निर्विरती सतगुरु जी करदे। गुरु साहब जी साडे अज्ञान नू दूर करन वाले हन। फिर गुरदेव बंधप, बंधप कहिंदे ने रिश्तेदार नू, कहिंदे सतगुरु जी साडे बंधप ने, सतगुरु जी साडे संबंधी ते रिश्तेदार भी ने। सतगुरु जी साडे रिश्तेदार ने, संबंधी ने, हर वेले साडे नाल निभण वाले ने। रिश्तेदार किहनू कहिंदे आ? संबंधी उही है ना जिहड़ा नाल निभे। तो सतगुरु जी साडे नाल निभण वाले, साडे दुख सुख दे साथी ने, इस करके सतगुरु जी साडे बंधप ने। सहोदरा, सह ओदरा, इहनू संधि निषेध करके सह ओदर। इको पेट तो जन्म लैण वाले, मां दे उदर तो, इको पेट तो जिहड़ा जन्म लैण वाला वह कौन हुंदा? साडा भरा। सह उदर जिहड़ा इको पेट तो जन्म लवे, जिस पेट तो इहदा जन्म होया उसे पेट तो इहदे भरा दा जन्म होया। तो सह उदरा शब्द जिहड़ा है, सह उदर, कहिंदे गुरु साहब साडे भरा भी ने। सह उदरा जिवें इको उदर तो पैदा होने वाला भरा, उहदे वर्गा दुनिया च कोई संबंधी नहीं गिणिया। चड़कया होया बड़ा प्रसिद्ध राजनीतिक, उहने एक ग्रंथ लिखिया, उस ग्रंथ का नाम है चाणक्य नीति। चाणक्य नीति विच चाणक्य लिखदा भी देश देश में नार है। कहिंदे इस्त्री तुहानू सारे देशां विच मिल सकती है, कोई धन चाहीदा सारे देशां च तुहानू मिल सकदा, विभूति चाहीदी है सर्व देशां च मिल सकती है। पर चाणक्या कहिंदा दुनिया विच कोई ऐसा देश नहीं जिथे तुहानू अपना सक्का भरा प्राप्त हो सके। सक्का भाई हर देश विच नहीं मिलदा, वह तो उत्थे ही है जिथे जन्म लैके तुसीं वड्डे होए, यानी कि उहदे तुल दुनिया विच होर कोई नहीं गिणिया। अपने कहावत है भी जे भरा मारेगा भी तो छावें सुट्टेगा, जे मारेगा भी तो छावें सुट्टेगा, उहदे मन च फिर भी रहम होवेगा भी मेरा भाई है, बगाने ने तो कोई तरस नहीं करना। तो शास्त्रां विच भी सहोदर भरा जिहड़ा है उहदा बहुत महत्व गिणिया गया, भी जिहड़ा सक्का भाई है इहदे बारे बहुत सारियां कहानियां ने। कहिंदे एक नगर विच खूह सी, खूह दे विच कोई भयानक दिओ रहिंदा सी। किसी ने कहा भी उहदे विच जिहड़ा कोई जांदा वापस नहीं आउंदा, ते कोई जाके वेखे कोई ध्यान दे नाल भी की चक्कर है, भी उहदे विच किहड़ी कोई इहो जी चीज़ है। पिंड दी पंचायत इकट्ठी होई, एक सज्जन जिहड़ा पिंड दा बड़ा दलेर पुरश सी, उहनू कहण लगे भी जे तू ये काम करें सारा पिंड तेरा ऋणी रहूगा। वह कहिंदा ठीक है, पर मेरी एक शर्त है भी रस्सा जदों तुसी मेरी लक नू बन के विच पाउणा खूह दे, ते उस रस्सा खिच्चण विच मेरा एक भरा जिहड़ा है वह जरूर लगा होना चाहिए। जे पिंड दे जिथे होर बंदे होण 8-10 उह तां चलण ही, पर मेरा सक्का भाई भी उस रस्से नू पकड़न वाला होवे, ते मेन रूप विच उह रस्सा मेरे सक्के भरा ने फड़िया होवे। वो कहन लगे इसे तो नहीं कर लेने। कहिंदे जिस वेले उहनू खूह दे विच लटकाया, 8-10 बंदे लगे, उहदा भाई भी नाल लगा, ते एकदम अंदरों कोई भयानक आवाज आई। जिहड़े बाकी लोग सी उह तां रस्सा छड के भज गए, जिहड़ा सक्का भरा सी उहने रस्सा खिचिया उह छड के नहीं गया। ਪਿੰਡ ਵਾਲਿਆਂ ਨੂੰ ਨੇ ਕਿਹਾ ਕਿ ਮੈਂ ਇਸੇ ਕਰਕੇ ਕਹਿੰਦਾ ਸੀ ਕਿ ਤੁਸੀਂ ਤਾਂ ਚਲੇ ਜਾਓਗੇ ਪਰ ਸੱਕਾ ਭਾਈ ਜੋ ਮੇਰੀ ਮਾਂ ਜਾਇਆ ਹੈ ਉਹ ਥੋੜੀ ਮੈਨੂੰ ਛੱਡ ਕੇ ਜਾਏਗਾ, ਉਹ ਨਾ ਹੁੰਦਾ ਤੇ ਤੁਸੀਂ ਮੈਨੂੰ ਮਾਰ ਦੇਣਾ ਸੀ। ਇਹ ਕਹਾਣੀ ਸੁਣਾਈ ਜਾਂਦੀ ਹੈ, ਉਰੇ ਸੱਤ ਵੀ ਹੈ। ਤੂੰ ਬਹੁਤ ਨੇੜੇ ਮੰਨਿਆ ਜਾਂਦਾ ਸਹੋਦਰ, ਪਰ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸ਼ਾਇਦ ਕੋਈ ਇਹੋ ਜਿਹੀ ਪਰਿਸਥਿਤੀ ਹੋਵੇ ਵੀ ਸੱਕਾ ਭਾਈ ਵੀ ਸਾਥ ਛੱਡ ਜਾਏ, ਪਰ ਮੇਰਾ ਗੁਰੂ ਮੇਰਾ ਇਹੋ ਜਿਹਾ ਸੱਕਾ ਭਰਾ ਹੈ ਸਹੋਦਰ ਹੈ ਜਿਹੜਾ ਮੈਨੂੰ ਕਦੇ ਵੀ ਛੱਡ ਕੇ ਜਾਣ ਵਾਲਾ ਨਹੀਂ, ਸਦਾ ਮੇਰੇ ਨਾਲ ਨਿਭਣ ਵਾਲਾ ਹੈ।

ਮੇਰੇ ਨਾਲ ਹਰ ਜਗ੍ਹਾ ਤੇ ਹਰ ਥਾਂ ਤੇ ਨਿਭਣ ਵਾਲੇ ਹੈ। ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ। ਜਿੱਥੇ ਅਰਾਧੀਏ, ਜਿੱਥੇ ਯਾਦ ਕਰੀਏ ਮੇਰੇ ਸਤਿਗੁਰੂ ਜੀ, ਉੱਥੇ ਹੀ ਸਾਡੀ ਸਹਾਇਤਾ ਕਰ।

ਨਾਮ ਦੀ ਦਾਤ ਦਿੰਦੇ ਹੈ। ਸਤਿਗੁਰੂ ਜੀ ਨਾਮ ਦਾ ਉਪਦੇਸ਼ ਦੇ ਕੇ ਇਹ ਦਾਤ ਗੁਰਦੇਵ ਜੀ ਮੇਰੇ ਗੁਰਦੇਵ ਜੀ ਦਾਤੇ ਨੇ ਤੇ ਨਾਮ ਦਾ ਦਾਨ ਦੇਣ ਵਾਲੇ ਔਰ ਮੇਰੇ ਗੁਰਦੇਵ ਨੇ ਜੋ ਸਾਨੂੰ ਮੰਤਰ ਦਿੱਤਾ ਸਾਡੇ ਸਤਿਗੁਰਾਂ ਨੇ ਜਿਹੜਾ ਸਾਨੂੰ ਮੰਤਰ ਦਿੱਤਾ ਵਾਹਿਗੁਰੂ ਗੁਰਮੰਤਰ ਹੈ ਜਪ ਹੋ ਮੈਂ ਖੋਈ ਇਹ ਗੁਰਮੰਤਰ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਲਿਆਏ ਮਹਾਂਪੁਰਖ ਦੱਸਦੇ ਹੈ ਵੀ ਇੱਕ ਅੱਖਰ ਉਚਾਰਨ ਲਈ ਨੌ ਨੌ ਯੁੱਗ ਦਾ ਸਮਾਂ ਲੱਗਦਾ ਰਿਹਾ ਅਕਾਲ ਪੁਰਖ ਨੇ ਨੌ ਯੁੱਗ ਬੀਤੇ ਤੇ ਇੱਕ ਅੱਖਰ ਉਚਾਰਿਆ ਵਾਹ ਵਾਹ ਫਿਰ ਨੌ ਯੁੱਗ ਬੀਤੇ ਤੇ ਹਾਹਾ ਫਿਰ ਨੌ ਯੁੱਗ ਬੀਤੇ ਤੇ ਗੱਗਾ ਫਿਰ ਨੌ ਯੁੱਗ ਬੀਤੇ ਤੇ ਰਾਰਾ ਯਾਨੀ ਕਿ 36 ਯੁੱਗ ਹਨੇਰਾ ਹੀ ਵਰਤਿਆ ਰਿਹਾ ਤੇ 36 ਯੁੱਗ ਲੱਗੇ ਇਸ ਗੁਰਮੰਤਰ ਨੂੰ ਬਣਦੇ ਆ 36 ਯੁੱਗ ਵਰਤਿਆ ਗੁਬਾਰਾ 36 ਯੁੱਗ ਹਨੇਰਾ ਹੀ ਅੰਧਕਾਰ ਹੀ ਵਰਤਿਆ ਰਿਹਾ 36 ਯੁੱਗਾਂ ਬਾਅਦ ਜਦੋਂ ਅਕਾਲ ਪੁਰਖ ਨੇ ਇਹਨਾਂ ਚੌਂ ਅੱਖਰਾਂ ਨੂੰ ਇਕੱਠਿਆਂ ਕਰਕੇ ਕਿਹਾ ਵਾਹਿਗੁਰੂ ਤਾਂ ਕਹਿੰਦੇ 36 ਯੁੱਗਾਂ ਦਾ ਹਨੇਰਾ ਅੰਧਕਾਰ ਮਿਟ ਗਿਆ ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਐਸਾ ਇਹ ਮਹਾਨ ਗੁਰਮੰਤਰ ਜਿਸ ਮੰਤਰ ਦੇ ਤੁਲ ਕੋਈ ਨਹੀਂ ਜੋ ਅਸਚਰਜ ਮਹਾਂ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ ਜੋ ਅਸਚਰਜ ਹੈ ਵਿਸਮਾਦ ਸਰੂਪ ਹੈ ਹੇ ਭਾਈ ਐਸੇ ਗੁਰਮੰਤਰ ਨੂੰ ਵਾਹਿਗੁਰੂ ਕਿਹਾ ਜਾਂਦਾ ਹੈ ਇੱਕ ਉਦਾਸੀ ਮਹਾਂਪੁਰਖ ਹੋਏ ਉਹਨਾਂ ਨੇ ਵਾਹਿਗੁਰੂ ਗੁਰਮੰਤਰ ਦੇ 500 ਤੋਂ ਵੀ ਵੱਧ ਅਰਥ ਕੀਤੇ ਆ 500 ਤੋਂ ਵੀ ਵੱਧ ਐਸਾ ਮਹਾਨ ਗੁਰਮੰਤਰ ਵਾਹਿਗੁਰੂ ਚਾਰਾਂ ਅੱਖਰਾਂ ਵਿੱਚ ਚਾਰੇ ਪਦਾਰਥ ਨੇ ਧਰਮ ਅਰਥ ਕਾਮ ਮੋਕਸ਼ ਚਾਰਾਂ ਅੱਖਰਾਂ ਵਿੱਚ ਚਾਰੇ ਪਦਾਰਥ ਨੇ ਤੂੰ ਐਸਾ ਵਾਹਿਗੁਰੂ ਗੁਰਮੰਤਰ ਉਹ ਸਾਡੇ ਗੁਰਦੇਵ ਨੇ ਸਾਨੂੰ ਦਿੱਤਾ ਨਿਰੋਧਰਾ ਨਿਰ ਓਧਰਾ ਨਿਰ ਨਾਮ ਹੈ ਵਿਸ਼ੇਸ਼ ਦਾ ਜਿਹੜਾ ਰਾਰੇ ਨੂੰ ਹੋੜਾ ਲੱਗਾ ਉਹਦਾ ਮਤਲਬ ਹੈ ਊੜਾ ਓਧਰਾ ਨਿਰ ਓਧਰਾ ਇਹਦਾ ਮਤਲਬ ਹੋਵੇਗਾ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਮੰਤਰ ਹੈ ਸਾਨੂੰ ਦਿੱਤਾ ਹੋਇਆ ਗੁਰਦੇਵ ਦਾ ਉਹ ਮੰਤਰ ਸਾਨੂੰ ਵਿਸ਼ੇਸ਼ ਕਰਕੇ ਸੰਸਾਰ ਤੋਂ ਉਧਰਾ ਉਧਾਰਨ ਵਾਲਾ ਹੈ ਤਾਰਨ ਵਾਲਾ ਹੈ ਸਾਡਾ ਉਧਾਰ ਕਰਨ ਵਾਲਾ ਸਾਡਾ ਪਾਰ ਉਤਾਰਾ ਕਰਨ ਵਾਲਾ ਮੰਤਰ ਹੈ ਜਿਹੜਾ ਮੰਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤਾ ਔਰ ਗੁਪਤ ਸੀ ਚਾਰੇ ਯੁੱਗਾਂ 'ਚ ਉਹ ਗੁਪਤ ਨਾਮ ਪ੍ਰਗਾਜਾ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਪ੍ਰਗਟ ਕਰਕੇ ਆਪਣਿਆਂ ਸਿੱਖਾਂ ਨੂੰ ਦਿੱਤਾ ਤੇ ਆਖਿਆ ਜਪੋ

ਸਾਨੂੰ ਪਾਰ ਉਤਾਰਨ ਵਾਲਾ। ਨਰੋਦਰਾ ਦੇ ਦੋ ਅਰਥ ਕੀਤੇ ਮਹਾਂਪੁਰਖਾਂ ਨੇ, ਇੱਕ ਤਾਂ ਇਹ, ਦੂਸਰਾ ਅਰਥ ਕਰਦੇ ਆ ਜੋ ਰੋਕਿਆ ਨਾ ਜਾ ਸਕੇ। ਦੁਨੀਆਂ 'ਚ ਬੜੇ ਬੜੇ ਸ਼ਸਤਰ ਅਸਤਰ ਨੇ, ਉਹਨਾਂ ਸ਼ਸਤਰਾਂ ਨੂੰ ਰੋਕਣ ਵਾਸਤੇ ਅੱਗੇ ਸ਼ਸਤਰ ਬਣੇ ਹੋਏ। ਪਹਿਲੇ ਸਮਿਆਂ 'ਚ ਇੱਕ ਅਸਤਰ ਹੁੰਦਾ ਸੀ, ਉਹਨੂੰ ਕਹਿੰਦੇ ਸੀ ਬ੍ਰਹਮ ਅਸਤਰ। ਉਹ ਬ੍ਰਹਮ ਅਸਤਰ ਐਸਾ ਹੁੰਦਾ ਸੀ ਵੀ ਜੇ ਚੱਲ ਜੇ ਉਹਨੂੰ ਕੋਈ ਰੋਕ ਨਹੀਂ ਸੀ ਸਕਦਾ। ਇਸੇ ਤਰ੍ਹਾਂ ਦੁਨੀਆਂ ਦੇ ਜਿੰਨੇ ਤਪ ਨੇ ਜਪ ਨੇ, ਉਹਨਾਂ ਨੂੰ ਰੋਕਣ ਵਾਸਤੇ ਕਦੇ ਕਾਮ ਆ ਜਾਂਦਾ, ਕਦੇ ਕ੍ਰੋਧ ਆ ਜਾਂਦਾ, ਕਦੇ ਲੋਭ ਆ ਜਾਂਦਾ, ਕਦੇ ਮੋਹ ਆ ਜਾਂਦਾ, ਕਦੇ ਹੰਕਾਰ ਆ ਜਾਂਦਾ, ਕਦੇ ਈਰਖਾ ਆ ਜਾਂਦੀ ਹੈ, ਕਦੇ ਦਵੈਸ਼ ਆ ਜਾਂਦੀ ਹੈ। ਯਾਨੀ ਕਿ ਦੁਨੀਆਂ ਵਿੱਚ ਜਿੰਨੇ ਕਰਮ ਕਾਂਡ ਨੇ, ਹੋਰ ਤਰ੍ਹਾਂ ਦੇ ਤਪ ਆਦਿਕ ਨੇ, ਉਹਨਾਂ ਨੂੰ ਰੋਕਣ ਲਈ ਬੜੇ ਬੜੇ ਵਿਕਾਰ ਨੇ। ਪਰ ਜਿਹੜਾ ਗੁਰਮੰਤਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਦਿੱਤਾ ਹੈ, ਇਹ ਇਹੋ ਜਿਹਾ ਤਾਕਤਵਰ ਗੁਰਮੰਤਰ ਹੈ ਕਿ ਦੁਨੀਆਂ ਦਾ ਕੋਈ ਵਿਸ਼ੇ ਵਿਕਾਰ, ਕੋਈ ਕਾਮ ਕ੍ਰੋਧ ਆਦਿਕ ਵਿਕਾਰ ਇਹਨੂੰ ਰੋਕ ਨਹੀਂ ਸਕਦਾ, ਇਹਦੇ ਰਸਤੇ 'ਚ ਅੜਚਣ ਨਹੀਂ ਬਣ ਸਕਦਾ। ਨਿਰੋਧਰਾ, ਇਹਨੂੰ ਕੋਈ ਰੋਕ ਨਹੀਂ ਸਕਦਾ, ਇਹਦੇ ਸਾਹਮਣੇ ਕੋਈ ਵਿਘਨ ਨਹੀਂ ਖੜਾ ਕਰ ਸਕਦਾ। ਜੇ ਵਿਘਨ ਆਵੇ ਤਾਂ ਨਾਮ ਜਪਣ ਨਾਲ ਵਿਘਨ ਦੂਰ ਹੋ ਜਾਂਦੇ। ਪਾਤਸ਼ਾਹ ਦੇ ਬਚਨ ਨੇ ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਇਹ ਵਿਘਨਾਂ ਨੂੰ ਖਤਮ ਕਰ, ਇਹਦੇ ਰਸਤੇ 'ਚ ਕੋਈ ਰੁਕਾਵਟ ਨਹੀਂ ਆ ਸਕਦੀ। ਨਾਮ ਜਪਣ ਦੇ ਨਾਲ ਰਾਹ ਬਣ ਜਾਂਦੇ, ਰੁਕਾਵਟਾਂ ਤੇ ਅੜਚਣਾਂ ਦੂਰ ਹੋ ਜਾਂਦੀਆਂ ਨੇ। ਪ੍ਰਭ ਕੈ ਸਿਮਰਨ ਕਛ ਵਿਘਨ ਨਾ ਲਾਗੈ। ਪ੍ਰਭੂ ਦੇ ਇਸ ਨਾਮ ਸਿਮਰਨ ਦੀ ਬਰਕਤ ਦਾ ਇਹ ਪ੍ਰਤਾਪ ਹੈ ਕਿ ਪਰਮਾਰਥ ਦੇ ਰਸਤੇ 'ਚ ਕੋਈ ਵਿਘਨ ਨਹੀਂ ਆਉਂਦਾ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ, ਨਾ ਈਰਖਾ, ਨਾ ਦੁਐਸ਼, ਨਾ ਨਿੰਦਾ, ਨਾ ਚੁਗਲੀ, ਜਿੰਨੇ ਵਿਕਾਰ ਨੇ ਇਹ ਵਿਕਾਰ ਪਰਮਾਰਥ ਦੇ ਰਸਤੇ ਵਿੱਚ ਨਹੀਂ ਆਉਂਦੇ ਜਿਹੜੇ ਨਾਮ ਦੀ ਸਾਧਨਾ ਕਰਦੇ ਆ, ਕਿਉਂਕਿ ਗੁਰਦੇਵ ਮੰਤ ਨਿਰੋਧਰਾ ਹੈ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹ ਬ੍ਰਹਮ ਅਸਤਰਾਂ ਦਾ ਵੀ ਬ੍ਰਹਮ ਅਸਤਰ ਹੈ, ਇਹਦੇ ਰਸਤੇ 'ਚ ਕੋਈ ਅੜਚਣ ਨਹੀਂ ਆਉਂਦੀ, ਇਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਤਪਸਵੀ ਤਪ ਕਰਦੇ, ਕਈ ਵਾਰੀ ਤਪ ਪੂਰਾ ਨਹੀਂ ਹੁੰਦਾ, ਕੋਈ ਨਾ ਕੋਈ ਵਿਘਨ ਪੈ ਜਾਂਦਾ, ਤਪ ਦੇ ਵਿੱਚ ਰੁਕਾਵਟਾਂ ਪੈ ਜਾਂਦੀਆਂ। ਵੱਡੇ ਵੱਡੇ ਤਪਸਵੀ ਤਪ ਤੋਂ ਡੋਲ ਜਾਂਦੇ, ਯੋਗੀਆਂ ਦੀ ਯੋਗ ਸਾਧਨਾ ਕਈ ਵਾਰੀ ਸੰਪੂਰਨ ਨਹੀਂ ਹੁੰਦੀ, ਉਹਨਾਂ ਦੀ ਵਿੱਚੇ ਅਧੂਰੀ ਰਹਿ ਜਾਂਦੀ ਹੈ, ਕਿਉਂਕਿ ਕੋਈ ਨਾ ਕੋਈ ਅੜਚਣ ਆ ਬਣਦੀ ਹੈ। ਪਰ ਨਾਮ ਦੀ ਸਾਧਨਾ, ਗੁਰੂ ਕੇ ਮੰਤਰ ਦੀ ਸਾਧਨਾ ਜੋ ਗੁਰਸਿੱਖ ਨੂੰ ਸਤਿਗੁਰਾਂ ਨੇ ਦਿੱਤੀ ਹੈ, ਇਹ ਐਸੀ ਤਾਕਤ ਹੈ ਗੁਰੂ ਖਾਲਸਾ ਜੀ ਕਿ ਇਹਨੂੰ ਕੋਈ ਰੋਕ ਨਹੀਂ ਸਕਦਾ, ਕੋਈ ਅੜਚਣ ਇਹਦੇ ਸਾਹਮਣੇ ਨਹੀਂ ਆਉਣੀ। ਨਾਮ ਜਪ ਕੇ ਸਾਰੀਆਂ ਅੜਚਣਾਂ ਦੂਰ ਹੋ ਜਾਂਦੀਆਂ, ਨਾਮ ਜਪ ਕੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ। ਐਸਾ ਇਹ ਪਵਿੱਤਰ ਮੰਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ, ਪੰਜ ਪਿਆਰੇ ਸਾਨੂੰ ਇਹ ਗੁਰਮੰਤਰ ਦਿੰਦੇ ਹੈ। ਗੁਰਮੰਤਰ ਦੇਣ ਦੀ ਜਿਹੜੀ ਅਥੋਰਿਟੀ ਹੈ ਨਾ, ਅਧਿਕਾਰ, ਗੁਰਮੰਤਰ ਦੇਣ ਦਾ ਅਧਿਕਾਰ, ਉਹ ਸਿਰਫ ਪੰਜ ਪਿਆਰਿਆਂ ਕੋਲ ਹੈ। ਕੋਈ ਇਕੱਲਾ ਪਰਸਨ, ਇਕੱਲਾ ਬੰਦਾ ਕਿਸੇ ਨੂੰ ਗੁਰਮੰਤਰ ਨਹੀਂ ਦੇ ਸਕਦਾ। ਦਸ ਪਾਤਸ਼ਾਹੀਆਂ ਤੱਕ, ਦਸ ਪਾਤਸ਼ਾਹੀਆਂ ਦਿੰਦੇ ਰਹੇ, ਜਦੋਂ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਮਿਲੀ, ਫਿਰ ਇਹ ਤਾਕਤ, ਇਹ ਅਧਿਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਦਿੱਤਾ ਕਿ ਪੰਜ ਪਿਆਰੇ ਅੱਗੇ ਸਿੱਖ ਨੂੰ ਗੁਰਮੰਤਰ ਦੇ ਸਕਦੇ ਹੈ, ਕੋਈ ਵਿਅਕਤੀ ਵਿਸ਼ੇਸ਼ ਨਹੀਂ, ਕੋਈ ਵੀ ਹੋਵੇ। ਗੁਰਮੰਤਰ ਦੇਣ ਦੀ ਸ਼ਕਤੀ ਕੇਵਲ ਪੰਜ ਪਿਆਰਿਆਂ ਕੋਲ ਹੈ, ਅੱਜ ਦੇ ਵਰਤਮਾਨ ਸਮੇਂ 'ਚ ਅਤੇ ਆਉਣ ਵਾਲੇ ਸਮੇਂ ਵਿੱਚ ਵੀ। ਗੁਰਮੰਤਰ ਸਿਰਫ ਪੰਜ ਪਿਆਰੇ ਦੇ ਸਕਦੇ, ਜਦੋਂ ਅੰਮ੍ਰਿਤ ਛਕਾਉਂਦੇ ਆ ਉਦੋਂ ਗੁਰਮੰਤਰ ਦ੍ਰਿੜ ਕਰਾਉਂਦੇ ਆ। ਤੋ ਇਹ ਗੁਰਮੰਤਰ, ਮੰਤਰ ਕਿਹੜਾ ਹੁੰਦਾ? ਮੰਤਰ ਪਤਾ ਕਿਹਨੂੰ ਕਹਿੰਦੇ? ਜਿਹੜਾ ਗੁਪਤ ਰੱਖਿਆ ਜਾਏ, ਜਿਹੜਾ ਗੁਪਤ ਜਪਿਆ ਜਾਏ। ਅਸੀਂ ਵਿਖਾਵਾ ਕਰ ਕਰਕੇ ਵੀ ਜਪਣ ਲੱਗ ਪਏ ਹਾਂ। ਗੁਰਮੰਤਰ ਉਹ ਹੈ
ਭੋਜਨ ਭਜਨ ਖਜ਼ਾਨਾ ਨਾਰੀ ਇਹ ਬਚਨ ਕਹੇ ਆ ਵੀ ਜਿਹੜਾ ਭਜਨ ਹੈ ਉਹ ਪੜਦੇ ਚ ਹੀ ਹੋਵੇ ਤੇ ਭਲਾ ਹੈ। ਜਿਹੜਾ ਬੀਜ ਜ਼ਮੀਨ ਦੇ ਵਿੱਚ ਰਹਿੰਦਾ ਨਾ ਉੱਤੇ ਮਿੱਟੀ ਪੈ ਜੇ ਉਹੀ ਉੱਗਦਾ, ਜਿਹੜਾ ਉੱਤੇ ਉੱਤੇ ਉਪਰਾ ਪਿਆ ਹੋਵੇ ਉਹਨੂੰ ਤਾਂ ਪੰਛੀ ਲੈ ਜਾਂਦੇ ਆ ਚੁਗ ਕੇ। ਤੁਸੀਂ ਨਾਮ ਜਪ ਰਹੇ ਹੋ, ਲੋਕਾਂ ਨੂੰ ਪਤਾ ਵੀ ਤੁਸੀਂ ਜਪ ਰਹੇ ਹੋ, ਉਹ ਤਾਂ ਲੋਕਾਂ ਨੇ ਲੈ ਜਾਣਾ ਵੀ ਬੜਾ ਨਾਮ ਜਪਦਾ, ਉਹਨਾਂ ਨੇ ਸੋਭਾ ਕਰਨੀ ਲੈ ਗਏ। ਤੁਸੀਂ ਜਪ ਰਹੇ ਹੋ, ਦੁਨੀਆਂ ਨੂੰ ਪਤਾ ਵੀ ਨਾ ਲੱਗੇ, ਕੋਲ ਬੈਠੇ ਨੂੰ ਵੀ ਨਾ ਪਤਾ ਲੱਗੇ ਵੀ ਇਹ ਨਾਮ ਜਪ ਰਿਹਾ, ਸੁਰਤ ਵਿੱਚ ਨਾਮ ਚੱਲ ਰਿਹਾ, ਉਹ ਕੀਤਾ ਹੋਇਆ ਭਜਨ ਫਲੀ ਭੂਤ ਹੁੰਦਾ। ਮੰਤ ਦਾ ਮਤਲਬ ਹੀ ਜਿਹੜਾ ਗੁਪਤ ਰੱਖਿਆ ਜੇ, ਜਿਹੜਾ ਪ੍ਰਗਟ ਹੋ ਗਿਆ ਉਹ ਕਾਹਦਾ ਮੰਤਰ ਹੋਇਆ ਬਈ। ਹਾਂ, ਸੰਗਤੀ ਰੂਪ 'ਚ ਅਸੀਂ ਸਿਮਰਨ ਕਰਦੇ ਹਾਂ, ਜਪਣਾ ਚਾਹੀਦਾ ਹੈ, ਪਰ ਪਰਸਨਲੀ ਤੌਰ 'ਤੇ ਜਦੋਂ ਵੀ ਜਪਣਾ ਹੈ ਉਹ ਗੁਪਤ ਰੂਪ ਵਿੱਚ, ਜਿੰਨਾ ਭਜਨ ਕਰ ਸਕੋ ਉਹ ਕਰਨਾ ਚਾਹੀਦਾ। ਇਹ ਗੁਰਮੰਤਰ ਸਤਿਗੁਰੂ ਜੀ ਨੇ ਸਾਡੇ ਪਾਰ ਉਤਾਰੇ ਵਾਸਤੇ, ਨਿਰੋਧਰਾ ਸਾਨੂੰ ਇਸ ਭਵ ਸਾਗਰ ਤੋਂ ਪਾਰ ਉਤਾਰਨ ਵਾਸਤੇ ਇਹ ਪਵਿੱਤਰ ਪਾਵਨ ਗੁਰਮੰਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੱਚਖੰਡ ਤੋਂ ਲਿਆ ਕੇ ਦਿੱਤਾ ਹੈ। ਸੱਚਖੰਡ ਇਹਦੇ ਜਾਪ ਦਾ ਬਹੁਤ ਵੱਡਾ ਮਹਾਤਮ ਹੈ। ਇਸ ਕਰਕੇ ਮਹਾਂਪੁਰਖ ਕਹਿੰਦੇ ਆ ਭਾਈ, ਇਸ ਅੰਮ੍ਰਿਤ ਨਾਮ ਨੂੰ ਬਾਰ ਬਾਰ ਜਪੋ।

0: ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਰਹਿੰਦੇ ਸ਼ਬਦ ਦੀ ਕਥਾ ਕੱਲ੍ਹ ਦੇ ਸਮਾਗਮਾਂ ਵਿੱਚ ਕੱਲ੍ਹ ਦੀ ਹਾਜ਼ਰੀ 'ਚ ਵਿਚਾਰਾਂਗੇ। ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਗੁਰਦੇਵ ਦਾਤਾ ਹਰਨਾਮ ਉਪਦੇਸਾ, ਗੁਰਦੇਵ ਮੰਤ ਨਿਰੋਤਰਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦਿ।

0: ਵਸਿਆ ਵਾਜੇ ਸ਼ਬਦ ਕਨੇਰੇ।
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ
0: ਪੁਜਾਈਆਂ।
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ।

ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਓਟਿਓ ਕੀ ਓਟ, ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਗਰੀਬ ਨਿਵਾਸ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀਵਾਰ ਗੁਰਬਾਣੀ ਜੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਂ

ਵਾਧੇ ਵਰਕਤਾਂ ਬਖਸ਼ਣੇ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਹਰਪ੍ਰੀਤ ਕੌਰ ਜੀ ਸਮੁੱਚੇ ਹੀ ਪਰਿਵਾਰ ਵੱਲੋਂ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਕਿਰਪਾ ਕਰਨੀ ਸਤਿਗੁਰੂ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਜਿਨ੍ਹਾਂ ਮਨੋ ਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਵਾਂ ਕਮਾਈਆਂ ਜਾ ਰਹੀਆਂ ਹਨ। ਅੰਤਰਯਾਮੀ ਪਿਤਾ ਜੀ ਗੁਰਮਤ ਅਨੁਸਾਰ ਸੋ ਮਨੋ ਕਾਮਨਾਵਾਂ ਭਾਵਨਾਵਾਂ ਆਪ ਜੀਆਂ ਨੇ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ।

ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ

ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨਵਾਦੀ ਹਾਂ ਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਆਪ ਜੀ ਨੂੰ ਪਾਵਨ ਪਵਿੱਤਰ ਬਾਣੀ ਦੱਖਣੀ ਓਅੰਕਾਰ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ, ਤਹਿ ਦਿਲ ਤੋਂ ਧੰਨਵਾਦੀ ਹਾਂ। ਕੁਝ ਹੀ ਦਿਨ ਉਹਨਾਂ ਦੇ ਸਾਡੇ ਕੋਲ ਬਾਕੀ ਹਨ, ਇਹਨਾਂ ਸਮੇਂ ਤੋਂ ਲਾਭ ਉਠਾਈਏ, ਵੱਧ ਚੜ੍ਹ ਕੇ ਰੋਜ਼ਾਨਾ ਹੀ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ, ਗੁਰ ਇਤਿਹਾਸ, ਗੁਰਮਤਿ ਵਿਚਾਰਾਂ, ਸਤਿਗੁਰੂ ਜੀ ਦੇ ਪਿਆਰ ਦੇ ਬਚਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਸੋ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਨਿਸ਼ਾਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ, ਜੋੜਿਆਂ ਵਿੱਚ ਬਿਠਾਈ ਰੱਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠੇ ਸਤਸੰਗੀ ਜਨ, ਵਡਭਾਗੀ ਹੋ ਜੋ ਗੁਰੂ ਦੇ ਚਰਨਾਂ 'ਚ ਬੈਠੇ ਹੋ। ਮੁਬਾਰਕ ਹੋਵੇ ਆਪ ਜੀ ਨੂੰ। ਸੁਹਾਵਨਾ ਸਮਾਂ ਜਦੋਂ ਦੋ ਪਰਿਵਾਰਾਂ ਦਾ ਮੇਲ ਹੋ ਰਿਹਾ, ਇੱਕ ਸਾਂਝ ਬਣ ਰਹੀ, ਇੱਕ ਪ੍ਰੀਤ ਬਣ ਰਹੀ, ਇੱਕ ਰਿਸ਼ਤਾ ਬਣ ਰਿਹਾ, ਆਪ ਜੀ ਬੇਟੀ ਅਮੀਨ ਕੌਰ ਸੰਧੂ ਔਰ ਬੇਟਾ ਅਜੀਤਪਾਲ ਸਿੰਘ ਧਾਲੀਵਾਲ, ਇਹਨਾਂ ਦੋ ਬੱਚਿਆਂ ਦੇ ਆਨੰਦ ਕਾਰਜ ਲਈ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਬੈਠੇ ਹੋ। ਤਕਰੀਬਨ ਇੱਕ ਘੰਟਾ ਦੱਸ ਰਿਹਾ ਨੇ ਸਾਹਿਬਾਂ ਦੇ ਕੀਰਤੀ ਕਰਦੀ ਹੋਈ ਬਾਣੀ ਦਾ ਕੀਰਤਨ ਕੀਤਾ। ਹੁਣ ਜਿਸ ਕਾਰਜ ਲਈ ਅਸੀਂ ਆਏ ਹਾਂ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ ਨੇ, ਆਨੰਦ ਕਾਰਜ ਦੀ ਆਰੰਭਤਾ ਹੋਣੀ। ਔਰ ਦੱਸ ਰਹੇ ਸਭ ਤੋਂ ਪਹਿਲਾਂ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਜਿਸ ਕੰਮ ਲਈ, ਜਿਹੜਾ ਕੰਮ ਅਸੀਂ ਚਾਹੁੰਦੇ ਹਾਂ ਕਿ ਵਾਹਿਗੁਰੂ ਜੀ ਸਾਡੇ ਨਿਰਵਿਘਨ ਕਾਰਜ ਸੰਪੂਰਨ ਕਰਨ। ਉਹ ਸ਼ਬਦ ਗਾਇਨ ਕਰਦੇ ਹਾਂ, ਫਿਰ ਅਰਦਾਸ, ਛੋਟੀ ਅਰਦਾਸ ਹੋਏਗੀ।

ਹੁਣ ਬੱਚਾ ਬੱਚੀ ਔਰ ਉਹਨਾਂ ਦੇ ਮਾਂ ਬਾਪ ਖੜ੍ਹੇ ਹੋ ਜਾਣਗੇ, ਬਾਕੀ ਸੰਗਤ ਬੈਠੀ ਰਹੇ ਅਰਦਾਸ ਵਿੱਚ ਮਨ ਜੋੜ ਕੇ ਜੀ।

सरबत का भला। खालसा वाहिगुरु जी की फतेह। सत श्री अकाल।

ਧੰਨਵਾਦ ਹੇ ਗੁਰੂ ਸਾਹਿਬ ਜੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾਂ, ਗੁਰ ਆਪਣੇ ਉਪਰ ਬਲ ਜਾਈਐ, ਆਠ ਪਹਿਰ ਹਰ ਹਰ ਜਸ ਗਾਈਐ, ਗੁਰ ਆਪਣੇ ਉਪਰ ਬਲ ਜਾਈਐ।

सगल कटाका अंतर जमी रहाओ। चरण कमल स्यों लागी प्रीता,

0: ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗ ਸੰਤ ਰਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗ ਸੰਤ ਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀ, ਬੇਟੀ ਵਾਲੇ ਪਰਿਵਾਰ ਨੂੰ ਬੇਨਤੀ ਹੈ ਵੀ ਉਹ ਪੱਲੇ ਦੀ ਰਸਮ ਅਦਾ ਕਰਨ, ਨਾਲ ਪੱਲੇ ਮੈਂ ਤੈਂਡੇ ਲਾਗੀ ਦਾ ਸ਼ਬਦ ਗਾਇਨ ਹੋਏਗਾ, ਫਿਰ ਲਾਵਾਂ ਦਾ ਪਾਠ ਜੀ।
1: ਸਰਦਾਰ ਕੁਲਦੀਪ ਸਿੰਘ ਜੀ ਸੰਧੂ ਨੂੰ ਬੇਨਤੀ, ਲੜਕੀ ਦੇ ਪਿਤਾ ਜੀ ਨੂੰ, ਕਿ ਲੜਕੇ ਦਾ ਪੱਲਾ ਬੱਚੀ ਨੂੰ ਫੜਾਓ ਔਰ ਦੱਸ ਰਹੇ ਇਸ ਸ਼ਬਦ ਦਾ ਗਾਇਨ ਕਰਨਗੇ।

ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ

ਸੁਪਾਗ ਜੋੜੇ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਫਿਰ ਖੱਬੇ ਹੱਥ ਤੋਂ ਤੁਸੀਂ ਹੌਲੀ ਹੌਲੀ ਪਰਿਕਰਮਾ ਕਰਨੀਆਂ, ਸਤਿਗੁਰਾਂ ਦਾ ਨਾਲ ਨਾਲ ਅਸੀਂ ਇਸ ਸਲਾਮ ਦਾ ਕੀਰਤਨ ਕਰਾਂਗੇ। ਜਦੋਂ ਤੁਸੀਂ ਆ ਜਾਓ ਫਿਰ ਆਰਾਮ ਨਾਲ ਮੱਥਾ ਟੇਕ ਕੇ ਬੜੇ ਪਿਆਰ ਨਾਲ ਤੁਸੀਂ ਬੈਠਣਾ। ਉੱਠੋ ਜੀ।

ਜਿਸ ਕਾਰਜ ਲਈ ਸਤਿਗੁਰਾਂ ਦੇ ਮੁਬਾਰਕ ਚਰਨਾਂ 'ਚ ਬੇਨਤੀ ਕੀਤੀ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਨਿਰਵਿਘਨ ਸੰਪੂਰਨ ਹੋਇਆ। ਦੋਨਾਂ ਪਰਿਵਾਰਾਂ ਨੂੰ, ਆਪ ਸਰਬੱਤ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਹੋਵੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਹੈ, ਸੁਭਾਗ ਜੋੜੀ ਨੂੰ ਪਰਮਾਤਮਾ ਗ੍ਰਸਤ ਦੀਆਂ ਸਾਰੀਆਂ ਖੁਸ਼ੀਆਂ ਬਖਸ਼ਣ, ਆਪਣੇ ਚਰਨਾਂ ਨਾਲ, ਆਪਣੀ ਬਾਣੀ ਨਾਲ, ਆਪਣੇ ਨਾਮ ਨਾਲ ਸਤਿਗੁਰ ਜੋੜੀ ਰੱਖਣ, ਨਾਮ ਦੀ ਦਾਤ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਇਹ ਜੋ ਤੁਸੀਂ ਲਾਵਾਂ ਦਾ ਪਾਠ ਸਰਵਣ ਕੀਤਾ ਨਾ ਜੀ, ਜਿਹਨਾਂ ਨੂੰ ਥੋੜ੍ਹੀ ਬਹੁਤੀ ਸਿੱਖ ਹੈ ਉਸ ਪਰਮਾਤਮਾ ਦੀ, ਜਿਹਨਾਂ ਦੇ ਹਿਰਦੇ 'ਚ ਕਦੇ ਨਾ ਕਦੇ ਆਉਂਦਾ, ਮੈਂ ਆਪਣੇ ਵਾਹਿਗੁਰੂ ਜੀ ਨੂੰ ਕਿਵੇਂ ਮਿਲਾਂ, ਮੇਰੀ ਆਤਮਾ ਦਾ ਪਤੀ ਮੇਰਾ ਪਰਮਾਤਮਾ ਕਿਵੇਂ ਮਿਲੇ, ਕੌਣ ਮੇਰਾ ਵਿਚੋਲਾ ਬਣੇ, ਕਿਵੇਂ ਮੇਰੀਆਂ ਉਸ ਪਰਮਾਤਮਾ ਨਾਲ ਲਾਵਾਂ ਹੋਣ, ਕਿਵੇਂ ਮੈਂ ਮੇਰੀ ਆਤਮਾ ਸੁਹਾਗਣ ਹੋਵੇ। ਉਹਨਾਂ ਨੂੰ ਪਤਾ ਇਹ ਬਾਣੀ ਕਿੰਨੀ ਡੂੰਘੀ ਹੈ, ਕਿੰਨੀ ਪਿਆਰੀ ਹੈ, ਔਰ ਇਹਦਾ ਕੀ ਮਤਲਬ ਹੈ। ਮੈਂ ਸਿਰਫ ਬੇਨਤੀ ਕਰਨ ਲੱਗਾ 2 ਮਿੰਟ। 4 ਲਾਵਾਂ ਦਾ ਮਤਲਬ ਹੈ ਪਰਮਾਤਮਾ ਨੂੰ ਮਿਲਣ ਦੀਆਂ ਮਨ ਦੀਆਂ 4 ਅਵਸਥਾਵਾਂ, ਜਾਂ ਉਸ ਵਾਹਿਗੁਰੂ ਜੀ ਨੂੰ ਕਿਵੇਂ ਮਿਲਣਾ, ਉਹ ਕੀ ਤਰੀਕਾ ਹੈ, ਔਰ ਜਦੋਂ ਮਿਲਣ ਲੱਗਦਾ ਫਿਰ ਕੀ ਹੁੰਦਾ। ਹਰ ਪਹਿਲੜੀ ਲਾਮ 'ਚ ਸਤਿਗੁਰ ਬਖਸ਼ਿਸ਼ ਕਰਦੇ ਨੇ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ। ਬਾਣੀ ਪੜ੍ਹਨੀ ਹੈ, ਧਰਮ ਦ੍ਰਿੜ ਕਰਨਾ ਹੈ, ਮਨ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰਨੀ ਹੈ, ਅਰਦਾਸ ਬੇਨਤੀ ਕਰਨੀ ਹੈ, ਇਹ ਆਰੰਭ ਕਾਰਜ ਹੈ। ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ, ਦੂਜੀ ਅਵਸਥਾ ਗੁਰੂ ਵਾਲੇ ਹੋਣਾ ਹੈ। ਇਹ ਪਰਮਾਤਮਾ ਨੂੰ ਮਿਲਣ ਦੀ ਬਾਤ ਸਤਿਗੁਰੂ ਪਾ ਰਹੇ ਨੇ। ਗੁਰੂ ਤੋਂ ਨਾਮ ਦੀ ਦਾਤ ਲੈਣੀ ਹੈ, ਉਸਦਾ ਫਿਰ ਸਿਮਰਨ ਕਰਨਾ ਹੈ, ਦ੍ਰਿੜ ਕਰਨਾ ਹੈ ਨਾਮ ਨੂੰ, ਇਹ ਦੂਸਰੀ ਲਾਮ। ਹਰ ਤੀਜੜੀ ਲਾਮ ਮਨ ਚਾਓ ਪਿਆ ਬੈਰਾਗੀਆਂ ਬਲਰਾਮ ਜੀਓ। ਫਿਰ ਤੀਸਰੀ ਅਵਸਥਾ, ਜਦੋਂ ਪਰਮਾਤਮਾ ਨੂੰ ਮਿਲਣ ਨੂੰ ਬਹੁਤ ਜੀ ਕਰਦਾ ਅਤੇ ਮਨ ਵਿੱਚ ਬੈਰਾਗ ਆਉਂਦਾ ਹੈ, ਪਿਆਰ ਆਉਂਦਾ ਉਸ ਪਰਮਾਤਮਾ ਲਈ। ਜਿਹਨਾਂ ਦੇ ਮਨ ਵਿੱਚ ਪਿਆਰ ਆ ਗਿਆ, ਉਸ ਵਾਹਿਗੁਰੂ ਜੀ ਨੂੰ ਮਿਲਣ ਨੂੰ ਜੀ ਕਰ ਗਿਆ, ਇਹ ਤੀਸਰੀ ਅਵਸਥਾ। ਫਿਰ ਹਰ ਚੌਥੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ। ਫਿਰ ਮਨ ਟਿਕ ਜਾਂਦਾ ਹੈ, ਉਸਦੀ ਭਟਕਣਾ ਖਤਮ ਹੋ ਜਾਂਦੀ ਹੈ, ਉਸਦੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਹ ਆਪਣੇ ਅਸਲੇ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਅਤੇ ਉਸਨੂੰ ਪਰਮਾਤਮਾ ਪਤੀ ਮਿਲ ਜਾਂਦਾ ਹੈ। ਬਾਣੀ ਦਾ ਅਸਲ ਵਿੱਚ ਇਹ ਮਤਲਬ ਹੈ। ਔਰ ਇਹ ਜੋ ਦੁਨਿਆਵੀ ਉਦਾਹਰਣਾਂ ਨੇ ਸਾਡੇ ਕੋਲ, ਤਰੀਕਾ ਹੈ, ਇਵੇਂ ਹੀ ਇੱਕ ਵਿਚੋਲਾ ਚਾਹੀਦਾ ਹੈ, ਇਵੇਂ ਹੀ ਉਸ ਪਰਮਾਤਮਾ ਨਾਲ ਲਾਵਾਂ ਹੁੰਦੀਆਂ ਨੇ, ਇਵੇਂ ਹੀ ਆਤਮਾ ਸੁਹਾਗਣ ਹੁੰਦੀ ਹੈ। ਤੋ ਮੈਂ ਤਾਂ ਬੇਨਤੀ ਕਰਦਾ ਕਿ ਲਾਵਾਂ ਪੜ੍ਹੀਆਂ ਆਪਾਂ ਸੁਣ ਲਈਆਂ, ਤੋ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਜੀ ਨੇ ਸਿਰਫ ਸਾਡੇ ਆਨੰਦ ਕਾਰਜ ਕਰਾਉਣ ਲਈ ਇਹ ਲਾਵਾਂ ਰਚੀਆਂ ਨੇ। ਨਹੀਂ ਜੀ, ਸਾਡੀ ਆਤਮਾ ਦਾ ਉਸ ਪਰਮਾਤਮਾ ਨਾਲ ਮੇਲ ਹੋਣਾ, ਉਹਦੀ ਬਾਤ ਸਤਿਗੁਰਾਂ ਨੇ ਪਾਈ ਹੈ। ਗੁਰੂ ਕਿਰਪਾ ਕਰੇ, ਬਾਣੀ ਨੂੰ ਅਸੀਂ ਵਿਚਾਰ ਸਕੀਏ, ਪੜ੍ਹ ਸਕੀਏ, ਥੋੜ੍ਹਾ ਬਹੁਤਾ ਮੰਨ ਸਕੀਏ। ਕਦੇ ਨਾ ਕਦੇ ਜ਼ਿੰਦਗੀ ਸਾਡਾ ਜੀ ਕਰੇ ਕਿ ਜੋ ਮੇਰਾ ਬਾਬਾ ਨਾਨਕ ਕਹਿ ਗਿਆ, ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਕਦੇ ਗੰਭੀਰ ਹੋ ਕੇ ਸੋਚਾਂ ਤਾਂ ਸਹੀ ਉਹ ਕਿਹੜੀ ਗੱਲ ਕਰਦੇ ਨੇ। ਮੈਂ ਕਿਤੇ ਭੁੱਲਿਆ ਨਾ ਹੋਵਾਂ, ਮੈਂ ਕਿਸੇ ਭਰਮ 'ਚ ਨਾ ਹੋਵਾਂ, ਮੈਂ ਜੋ ਇਸ ਸੰਸਾਰ ਨੂੰ ਸਮਝਦਾ ਇਹ ਭੁਲੇਖਾ ਹੀ ਨਾ ਹੋਵੇ। ਔਰ ਇਹ ਸੱਚ ਗੱਲ ਹੈ, ਬਾਣੀ ਤੋਂ ਬਿਨਾਂ ਅਸੀਂ ਭਰਮ ਵਿੱਚ ਹਾਂ, ਭੁਲੇਖੇ ਵਿੱਚ ਹਾਂ। ਬਾਣੀ ਸਾਡੇ ਭੁਲੇਖੇ ਦੂਰ ਕਰਕੇ, ਸਾਨੂੰ ਨਿਰਮਲ ਕਰਕੇ, ਉਸ ਪਰਮਾਤਮਾ ਦੇ ਦਰ ਨੂੰ ਜਾਣ ਵਾਲੇ ਰਸਤੇ 'ਤੇ ਪਾ ਦਿੰਦੀ ਹੈ। ਸੋ ਮੈਂ ਹਰ ਵਾਰੀ ਬੇਨਤੀ ਕਰਦਾ ਕਿ ਇਹਨਾਂ ਲਾਵਾਂ ਨੂੰ ਰੋਜ਼ ਪੜ੍ਹਿਆ ਕਰੀਏ, ਰੋਜ਼ ਵਿਚਾਰਿਆ ਕਰੀਏ। ਤੋ ਬੱਚਿਆਂ ਨੂੰ ਵੀ ਬੇਨਤੀ, ਵਾਹਿਗੁਰੂ ਜੀ ਤੁਹਾਡੇ 'ਤੇ ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਜਿਹਨਾਂ ਲਾਵਾਂ ਨਾਲ, ਜਿਸ ਬਾਣੀ ਨਾਲ ਤੁਹਾਡਾ ਇਹ ਆਨੰਦ ਕਾਰਜ ਹੋਇਆ, ਉਸ ਬਾਣੀ ਨੂੰ ਤੁਸੀਂ ਦ੍ਰਿੜ ਕਰ ਸਕੋ, ਔਰ ਆਪਣੀ ਆਤਮਾ ਨੂੰ ਪਰਮਾਤਮਾ ਵਾਲੇ ਰਸਤੇ 'ਤੇ ਪਾ ਸਕੋ। ਇਹ ਮੇਰੀ ਬੇਨਤੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ, ਉਪਦੇਸ਼ਕ ਹੋਣ ਦੇ ਨਾਤੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ।
कि तुसी भी कोशिश करनी बाणी नाल जुड़ना, थोड़ा बहुत बाणी दे जरूर नेड़े होना, कदे ना कदे जिंदगी च विचार आ जाए, कदे ना कदे साडे जीवन च बाणी नूं कोई जगह मिल जाए, तां कि सानू उस परमात्मा दे चरणा च जगह मिल जाए। सो बहुत बहुत तुहानू दोनों परिवारों नूं मुबारक। आनंद साहब जी दा पाठ फिर व्याह हुआ मेरे बाबला शब्द पढ़ के समाप्ति है जी। तो आओ जी आनंद साहब जी का पाठ।

0: ਆਨੰਦ ਕਾਰਜ ਕਰਾਉਂਦੇ ਹਾਂ, ਬੋਲਦੇ ਹਾਂ, ਵਿਚਾਰ ਕਰਦੇ ਹਾਂ, ਕੋਈ ਭੁੱਲ ਗਲਤੀ ਹੋ ਗਈ ਖਿਮਾ ਬਖਸ਼ ਦੇਣੀ ਜੀ। ਕੋਟਾਨਕੋਟ ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਰਬੱਤ ਸੰਗਤ ਦਾ, ਸਰਦਾਰ ਕੁਲਦੀਪ ਸਿੰਘ ਜੀ ਸੰਧੂ, ਉਹਨਾਂ ਦਾ ਬੇਟਾ ਰਘਵੀਰ ਸਿੰਘ ਜੀ ਰਾਜਾ, ਉਹਨਾਂ ਸਾਰਿਆਂ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਬਖਸ਼ੀ। ਸੋ ਸਤਿਗੁਰੂ ਸਭ ਨੂੰ ਆਪਣੇ ਚਰਨਾਂ ਨਾਲ ਸੱਚੀ ਸੁੱਚੀ ਪ੍ਰੀਤ ਬਖਸ਼ਦੇ ਹੋਇਆਂ ਨਾਮ ਨਾਲ ਜੋੜ ਕੇ ਰੱਖਣ ਜੀ। ਦਿਓ ਸੀਸ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ
0: ਤੁਮ ਪਹਿ ਅਰਦਾਸ,
1: ਤੁਮ ਮਾਤ ਪਿਤਾ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਉਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ

0: ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਰਜ ਗੁਰੂ ਸਾਹਿਬ ਜੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ। ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਹੁਣ ਭਾਈ ਦਲਜੀਤ ਸਿੰਘ ਜੀ ਕੁਝ ਸਮੇਂ ਵਾਸਤੇ ਆਪ ਸੰਗਤਾਂ ਨਾਲ ਵਿਚਾਰਾਂ ਕਰਨਗੇ, ਉਸ ਤੋਂ ਬਾਅਦ ਜਾਗੋ ਵਾਲਿਆਂ ਦਾ ਕਵੀਸ਼ਰੀ ਜਥਾ ਆਪ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਆਨੰਦ ਕਾਰਜ ਦੀ ਰਸਮ ਦੇ ਵਿੱਚ ਅਸੀਂ ਸਾਰੇ ਸੰਗਤੀ ਰੂਪ ਦੇ ਵਿੱਚ ਸ਼ਾਮਿਲ ਹੋਏ ਹਾਂ। ਉਪਦੇਸ਼ ਸੱਚੇ ਪਾਤਸ਼ਾਹ ਜੀ ਦਾ ਸਾਰਿਆਂ ਵਾਸਤੇ ਸਾਂਝਾ, ਸਾਡੀ ਜ਼ਿੰਦਗੀ ਦਾ ਜਿਹੜਾ ਟੀਚਾ ਹੈ। ਬਾਰ ਬਾਰ ਮਹਾਰਾਜ ਸੰਗਤ 'ਚ ਸਾਨੂੰ ਲਿਆ ਕੇ ਉਹਦੇ ਪ੍ਰਤੀ ਸੁਚੇਤ ਕਰਦੇ ਨੇ। ਕਿਰਪਾਲੂ ਪਾਤਸ਼ਾਹ ਜੀ ਦੇ ਆਪਾਂ ਸਾਰੇ ਸ਼ੁਕਰਗੁਜ਼ਾਰ ਹਾਂ, ਔਰ ਸਭ ਨੂੰ ਮੁਬਾਰਕ ਜੋ ਇਸ ਆਨੰਦ ਕਾਰਜ ਦੀ ਰਸਮ ਦੇ ਵਿੱਚ ਅਸੀਂ ਸ਼ਾਮਿਲ ਹੋਏ। ਕਿਰਪਾਲੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਵਿਆਹ ਦੀ ਜਿਹੜੀ ਰਸਮ ਹੈ, ਗੁਰਮਤਿ ਵਿੱਚ ਉਹਨੂੰ ਆਨੰਦ ਕਾਰਜ ਕਹਿੰਦੇ ਨੇ। ਜਦੋਂ ਅਸੀਂ ਆਨੰਦ ਕਾਰਜ ਸ਼ਬਦ ਸਰਵਣ ਕਰਦੇ ਹਾਂ, ਤਾਂ ਇੱਕ ਗੱਲ ਹਮੇਸ਼ਾ

ਧਿਆਨ 'ਚ ਰਹਿਣੀ ਚਾਹੀਦੀ ਹੈ ਵੀ ਵਿਵਾਹ ਦੀ ਰਸਮ ਕਿਤੇ ਵੀ ਕੀਤੀ ਜਾ ਸਕਦੀ ਹੈ, ਆਨੰਦ ਸਿਰਫ ਗੁਰੂ ਦੀ ਪ੍ਰੇਜੈਂਸ ਦੇ ਵਿੱਚ ਮਿਲ ਸਕਦਾ। ਇਹ ਮਹਾਰਾਜ ਸਾਨੂੰ ਦ੍ਰਿੜ ਕਰਵਾਉਂਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਕਹਿਣ ਨੂੰ ਸਾਰੀ ਦੁਨੀਆ ਹੀ ਕਹਿ ਦਿੰਦੀ ਹੈ ਵੀ ਅਸੀਂ ਆਨੰਦ 'ਚ ਹਾਂ, ਮੌਜ 'ਚ ਹਾਂ, ਕਿਸੇ ਦੀ ਪਰਵਾਹ ਨਹੀਂ। ਇਹ ਲਫਜ਼ੀ ਹੈ, ਆਨੰਦ ਹੈ ਜਿੱਥੇ ਨਾ ਦੁੱਖ ਹੈ ਨਾ ਸੁੱਖ ਹੈ, ਔਰ ਸੁਰਤ ਹਮੇਸ਼ਾ ਗੁਰੂ ਦੀ ਪ੍ਰੇਜੈਂਸ ਦੇ ਵਿੱਚ ਪਰਮੇਸ਼ਰ ਦੇ ਨਾਲ ਅਭੇਦ ਹੋ ਕੇ ਰਸ ਮਾਣਦੀ ਹੈ। ਭਾਈ ਸਾਹਿਬ ਜੀ ਨੇ ਚਾਰ ਲਾਵਾਂ ਦੀ ਸੰਖੇਪ ਜੀ ਐਕਸਪਲੇਨੇਸ਼ਨ ਆਪ ਜੀ ਦੇ ਸਨਮੁੱਖ ਰੱਖੀ। ਬੜੇ ਪਿਆਰੇ ਬੋਲ ਨੇ ਮਹਾਰਾਜ ਜੀ ਦੇ। ਅਸੀਂ ਜਿਵੇਂ ਜਿਵੇਂ ਇਹਦੇ ਅਭਿਆਸ 'ਚ ਅੱਗੇ ਜਾਂਦੇ ਹਾਂ ਤਾਂ ਸਮਝ ਆ ਜਾਂਦੀ ਹੈ ਵੀ ਜ਼ਿੰਦਗੀ ਦਾ ਟੀਚਾ ਤਾਂ ਇਹੀ ਹੈ। ਗੁਰਮਤਿ ਵਿੱਚ ਆਨੰਦ ਦਾ ਜਿਹੜਾ ਕੰਸੈਪਟ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸੰਬੰਧ 'ਚ ਸਾਨੂੰ ਸੁਚੇਤ ਕਰਦਿਆਂ ਦਿੱਤਾ, ਉਹ ਹੈ ਧਨ ਪਿਰ ਇਹ ਨਾ ਆਖੀਅਨ, ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀ ਹੈ ਸੋਏ। ਅਸੀਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਵੀ ਗੁਰਬਾਣੀ ਸਾਨੂੰ ਯਾਦ ਰਹਿ ਜਾਂਦੀ ਹੈ। ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣੀਏ ਤਾਂ ਸਾਹਿਬ ਅੱਗੇ ਫਿਰ ਉਹਦੇ ਹੋਰ ਵਿਸਥਾਰ ਦੇ ਵਿੱਚ ਅਨੁਭਵ ਸਾਨੂੰ ਦਿੰਦੇ ਨੇ। ਜਿੰਨਾ ਚਿਰ ਤੱਕ ਦੋ ਹਸਤੀਆਂ ਆਪਣੇ ਆਪ ਦੇ ਵਿੱਚ ਇਕੱਲੀਆਂ ਰਹਿੰਦੀਆਂ ਨੇ ਉਨਾ ਚਿਰ ਤੱਕ ਆਨੰਦ ਦੀ ਸਥਿਤੀ ਨਹੀਂ ਬਣ ਸਕਦੀ, ਨਾ ਫਿਜ਼ੀਕਲ ਪੱਧਰ 'ਤੇ, ਨਾ ਮਾਨਸਿਕ ਪੱਧਰ 'ਤੇ, ਨਾ ਹੀ ਆਤਮਕ ਪੱਧਰ 'ਤੇ। ਇਹਨੂੰ ਵੇਖਣਾ ਹੋਵੇ ਤਾਂ ਸੰਸਾਰ ਦੇ ਵਿੱਚ ਹੁਣ ਤੱਕ ਦੀਆਂ ਜਿੰਨੀਆਂ ਵੀ ਇਨਵੈਂਸ਼ਨਸ ਨੇ, ਖੋਜਾਂ ਨੇ, ਉਹਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ ਔਰ ਕੀਤੀ ਜਾ ਰਹੀ ਹੈ ਵੀ ਆਨੰਦ ਕਿਤੇ ਮਨੁੱਖ ਲੱਭ ਲਵੇ। ਉਹ ਸੰਭਵ ਨਹੀਂ ਹੋ ਸਕਿਆ, ਨਾ ਹੀ ਹੋਣਾ। ਉਹਦਾ ਰੀਜ਼ਨ ਇਹ ਹੈ, ਜੋ ਗੁਰਬਾਣੀ ਸੱਤ ਰੂਪ ਦੇ ਵਿੱਚ ਸਾਨੂੰ ਉਪਦੇਸ਼ ਕਰਦੀ ਹੈ, ਉਹਦਾ ਮੀਨਿੰਗ ਇਹ ਹੁੰਦਾ ਵੀ ਜਿਹੜੀ ਇੱਕ ਵਾਰੀ ਕਹੀ ਗੱਲ ਸਦੀਵ ਕਾਲ ਲਈ ਉਵੇਂ ਦੀ ਹੀ ਰਹੇਗੀ, ਉਹਦੇ 'ਚ ਕੋਈ ਬਦਲਾਵ ਨਹੀਂ ਆਉਂਦਾ। ਮਹਾਰਾਜ ਜੀ ਨੇ ਦੋ ਹੁਕਮਨਾਮੇ ਬਖਸ਼ਿਸ਼ ਕੀਤੇ ਨੇ, ਦੋਨਾਂ ਹੀ ਹੁਕਮਨਾਮਿਆਂ ਦੇ ਉਚਾਰਨ ਕਰਤਾ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਸੂਹੀ ਰਾਗ ਦੇ ਨੇ ਸਾਹਿਬ। ਦੋਨਾਂ ਦੇ ਵਿੱਚ ਹੀ ਗੁਰੂ ਤੋਂ ਕੁਰਬਾਨ ਹੋਣ ਦੀ ਗੱਲ ਕਰਦੇ ਨੇ। ਔਰ ਪਹਿਲੀ ਵਾਰੀ ਮਹਾਰਾਜ ਇਹ ਬਖਸ਼ਿਸ਼ ਕਰਦੇ ਨੇ, ਗੁਰ ਆਪਣੇ ਉੱਪਰ ਬਲ ਜਾਈ ਹੈ, ਆਠ ਪਹਿਰ ਹਰ ਹਰ ਜਸ ਗਾਈ ਹੈ। ਗੁਰੂ ਤੋਂ ਕੁਰਬਾਨ ਹੋਣਾ ਕੀ ਹੈ? ਹਰ ਸਮੇਂ ਪਰਮੇਸ਼ਰ ਨੂੰ ਚੇਤੇ ਰੱਖਣਾ। ਮਹਾਰਾਜ ਇਹ ਨਹੀਂ ਕਹਿੰਦੇ ਵੀ ਮੈਨੂੰ ਚੇਤੇ ਰੱਖਣਾ, ਰੱਬ ਨੂੰ ਚੇਤੇ ਰੱਖਣਾ, ਇਹੀ ਗੁਰੂ ਤੋਂ ਕੁਰਬਾਨ ਹੋਣਾ। ਫਿਰ ਜਿਸਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਜਿਹਨੂੰ ਆਪਣੇ ਗੁਰੂ ਦੇ ਉਪਦੇਸ਼ ਰਾਹੀਂ ਪਰਮੇਸ਼ਰ ਹਰ ਸਮੇਂ ਯਾਦ 'ਚ ਹੈ, ਉਹਨੂੰ ਦੁਨੀਆਂ ਦੀ ਕੋਈ ਤਾਕਤ ਡੁਲਾ ਨਹੀਂ ਸਕਦੀ, ਦੁੱਖ ਨਹੀਂ ਦੇ ਸਕਦੀ। ਤੋ ਸਾਧ ਸੰਗਤ ਜੀ, ਇਸ ਕਰਕੇ ਇਹ ਆਨੰਦ ਕਾਰਜ ਹੈ ਜਿਹਦੇ ਵਿੱਚ ਗੁਰੂ ਪ੍ਰੇਜੈਂਟ ਰਹਿੰਦਾ ਹੈ। ਔਰ ਗੁਰੂ ਦੀ ਪ੍ਰੇਜੈਂਸ ਜਿਹੜੀ ਹੈ ਉਹ ਸਾਡੇ ਨਾਲ ਸਾਡੇ ਯਾਦ ਦੇ ਵਿੱਚ ਹੈ। ਯਾਦ 'ਚੋਂ ਕੋਈ ਵੀ ਚੀਜ਼ ਤਾਂ ਬਣੀ ਰਹਿ ਸਕਦੀ ਹੁੰਦੀ ਹੈ, ਕੋਈ ਵੀ ਰਿਸ਼ਤਾ, ਜਦੋਂ ਉਹਦੇ ਨਾਲ ਅੰਤਰੀਵ ਤਲ 'ਤੇ ਸਾਡਾ ਰਿਲੇਸ਼ਨ ਜੁੜਿਆ ਹੋਵੇ। ਜੇ ਉਹ ਬਾਹਰੀ ਤੌਰ 'ਤੇ ਫੋਰਮਲ ਹੋਵੇ ਫਿਰ ਉਹ ਯਾਦ 'ਚ ਨਹੀਂ ਰਹਿੰਦਾ ਹੁੰਦਾ, ਉਹਦੀ ਥਾਂ ਕੋਈ ਹੋਰ ਚੀਜ਼ ਲੈ ਲੈਂਦੀ ਹੁੰਦੀ ਹੈ। ਔਰ ਇਹ ਤਕਰੀਬਨ ਬਦਲਦਾ ਰਹਿੰਦਾ ਸਭ ਕੁਝ। ਚਾਰ ਲਾਵਾਂ ਜਿਵੇਂ ਆਪਾਂ ਸਾਰੇ ਸੁਣਦੇ ਹਾਂ ਵੀ ਇਹ ਚਾਰ ਸਟੈਪ ਨੇ ਰੱਬ ਤੱਕ ਪਹੁੰਚਣ ਦੇ, ਉਹਦੇ ਵਿੱਚ ਪਹਿਲਾ ਇਹ ਹੈ ਅਸੀਂ ਜੁੜੇ ਲਾੜੀ ਅਤੇ ਲਾੜੇ ਕਰਕੇ ਹਾਂ, ਸੁਭਾਗ ਜੋੜੀ ਕਰਕੇ ਹਾਂ। ਫਿਰ ਮਹਾਰਾਜ ਜੀ ਦੇ ਉਪਦੇਸ਼ ਦਾ ਇਹ ਸੰਬੰਧ ਬਾਹਰੀ ਅਤੇ ਪੱਕਾ ਹੋਏਗਾ, ਇਹ ਗੱਲ ਨੂੰ ਅਸੀਂ ਸਮਝ ਸਕਦੇ ਹਾਂ। ਫਿਰ ਇਹਨਾਂ ਵਾਸਤੇ ਕੀ ਹੈ ਉਹਦੇ ਵਿੱਚ? ਤੋ ਮਹਾਰਾਜ ਸਪੱਸ਼ਟ ਕਹਿ ਦਿੰਦੇ ਨੇ, ਇਹਦੇ ਵਿੱਚ ਪਹਿਲਾ ਸਟੈਪ ਹੀ ਪਰਵਿਰਤ ਹੋਣਾ ਹੈ। ਪਰਵਿਰਤ ਹੋਣਾ ਹੁੰਦਾ ਹੈ ਇੱਕ ਤੋਂ ਦੂਜੇ ਪਾਸੇ ਧਿਆਨ ਦਾ ਬਦਲ ਜਾਣਾ, ਇੰਟੈਂਸ਼ਨ ਦਾ ਬਦਲ ਜਾਣਾ, ਸੋਚ ਦਾ ਬਦਲ ਜਾਣਾ, ਵਿਚਾਰ ਦਾ ਬਦਲ ਜਾਣਾ। ਪਰ ਮਹਾਰਾਜ ਉਹਨੂੰ ਧਰਮ 'ਚ ਦ੍ਰਿੜ ਹੋਣ ਵਾਸਤੇ ਕਹਿੰਦੇ ਨੇ। ਗੁਰੂ ਦੀ ਪ੍ਰੇਜੈਂਸ 'ਚ ਜਦੋਂ ਪਰਿਵਰਤਨ ਹੋਏਗਾ ਮਨੁੱਖ ਰੱਬ ਵਾਲੇ ਪਾਸੇ ਨੂੰ ਮੁੜੇਗਾ, ਦੁਨੀਆਂ ਵਾਲੇ ਪਾਸੇ ਨੂੰ ਨਹੀਂ। ਇਸ ਤੋਂ ਪਹਿਲਾਂ ਇੰਡੀਵਿਜੁਅਲ ਲਾਈਫ

0: ਇੱਕ ਦੂਜੇ ਦੇ ਕਲੇਸ਼ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ, ਉੱਥੇ ਗੁਰੂ ਦਾ ਉਪਦੇਸ਼ ਉਹਨੂੰ ਵੈਨਿਸ਼ ਕਰੇਗਾ, ਉਹਨੂੰ ਸਲੋ ਡਾਊਨ ਕਰੇਗਾ, ਮਨੁੱਖ ਉਹਨੂੰ ਅੰਡਰਸਟੈਂਡ ਕਰ ਸਕੇਗਾ ਔਰ ਅੱਗੇ ਤੁਰਦਾ ਹੈ। ਤੀਸਰਾ ਹੈ, ਪਹਿਲੇ ਦੋ ਸਟੈਪਸ ਦੇ ਉੱਤੇ ਮਨੁੱਖ ਮਾਨਸਿਕ ਅਤੇ ਫਿਜ਼ੀਕਲ ਸੋਸ਼ਲ ਪੁਆਇੰਟ ਆਫ ਵਿਊ ਤੋਂ ਉਹਨਾਂ ਦੇ ਐਕਸਪੀਰੀਅੰਸਿਸ ਦੇ ਵਿੱਚੋਂ ਲੰਘਦਾ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਥਰਡ ਸਟੇਜ ਵੈਰਾਗ ਦੀ ਹੈ, ਉਹ ਹੈਗਾ ਆਤਮਿਕ ਦੁਨੀਆ ਦੇ ਵਿੱਚ ਪ੍ਰਵੇਸ਼ ਕਰ ਜਾਣਾ। ਮਨੁੱਖ ਬਾਹਰੀ ਸਾਰੇ ਐਕਸਪੀਰੀਅੰਸਿਸ ਦੇ ਵਿੱਚੋਂ ਇੱਕ ਵਾਰੀ ਇੱਕ ਥਾਂ 'ਤੇ ਜਾ ਕੇ ਫਿੱਕਾ ਪੈ ਜਾਏਗਾ, ਪਰ ਰੱਬੀ ਦੁਨੀਆ ਦੇ ਜਿਹੜਾ ਗੁਰੂ ਦੀ ਪ੍ਰੇਜੈਂਸ 'ਚ ਪਰਮਾਤਮਾ ਦੀ ਯਾਦ ਹੈ ਉਹਦੇ 'ਚ ਕਦੀ ਫਿੱਕ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਉਹਦੇ ਵਿੱਚ ਨਵੇਂ ਐਕਸਪੀਰੀਅੰਸਿਸ ਰੋਜ਼ ਨੇ। ਜਦੋਂ ਆਤਮਕ ਤਲ 'ਤੇ ਜੀਵਾਤਮਾ ਇੱਕ ਦੂਜੇ ਦੇ ਰਿਲੇਸ਼ਨ 'ਚ ਜਾਂਦੀਆਂ ਨੇ, ਫਿਰ ਉਹਦੇ ਵਿੱਚ ਪਰਮਾਤਮਾ ਦੀ ਯਾਦ ਔਰ ਉਹਦੇ ਪ੍ਰੇਮ ਦੀ ਸਾਂਝ ਬਣਦੀ ਹੈ। ਚੌਥਾ ਸਟੈਪ ਹੈ, ਜਦੋਂ ਉਹਦੇ ਵਰਗੇ ਹੀ ਹੋ ਜਾਈਏ, ਦੋ ਆਤਮਾਵਾਂ ਇੱਕ ਜੋਤ ਹੋ ਜਾਣ। ਤੋ ਗੁਰੂ ਮਹਾਰਾਜ ਜੀ ਦਾ ਉਪਦੇਸ਼ ਸਾਧ ਸੰਗਤ ਜੀ ਸਾਰਿਆਂ ਵਾਸਤੇ ਸਾਂਝਾ, ਜ਼ਿੰਦਗੀ ਦਾ ਟੀਚਾ ਇੱਕ ਜੋਤ ਹੋਣਾ ਹੈ, ਔਰ ਇਹਦੇ ਹੋਣ ਦੇ ਵਿੱਚ ਸਹਾਈ ਹੋ ਸਕਦਾ ਸਿਰਫ ਗੁਰੂ। ਜ਼ਿੰਦਗੀ ਕਿਸੇ ਪਾਸੇ ਵੀ ਸਾਨੂੰ ਲੈ ਕੇ ਜਾਏ, ਮਹਾਰਾਜ ਜੀ ਦੀ ਪ੍ਰੇਜੈਂਸ ਨੂੰ ਆਪਣੀ ਯਾਦ ਦੇ ਵਿੱਚ ਰੱਖਣਾ ਔਰ ਉਹਦੇ ਉਪਦੇਸ਼ ਨੂੰ ਧਿਆਉਣਾ, ਧਿਆਨ 'ਚ ਲੈਣਾ, ਮਨੁੱਖੇ ਦੇ ਨਾਲ ਦੁਨੀਆ ਦਾ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਕਰ ਸਕਦਾ ਅਤੇ ਆਨੰਦ ਦੀ ਸਥਿਤੀ ਨੂੰ ਅਨੁਭਵ ਵੀ ਕਰ ਸਕਦਾ। ਮਹਾਰਾਜ ਰਹਿਮਤ ਕਰਨ, ਐਸੀ ਦਾਤ ਸਾਰਿਆਂ ਦੀ ਝੋਲੀ ਪਾਉਣ। ਸਭ ਨੂੰ ਮੁਬਾਰਕ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ, ਭੁੱਲ ਚੁੱਕ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਹਿਬ ਜੀ ਹੋਰਾਂ ਨੂੰ ਬੇਨਤੀ ਹੈ ਵੀ ਉਹ
1: ਇਹ ਸੰਤਕਾਰ ਜੋ ਗਿਆਨੀ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਵਿਚਾਰਾਂ ਸਰਵਣ ਕਰਾਈਆਂ ਨੇ, ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ। ਹੁਣ ਬੇਨਤੀ ਕਰਾਂਗੇ ਕਿ ਵੀ ਸ਼੍ਰੀ ਜਥਾ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਅਤੇ ਭਾਈ ਪਲਵਿੰਦਰ ਸਿੰਘ ਜੀ ਜਾਗੋਵਾਲ ਵਾਲੇ ਯੂਕੇ ਵਾਲਾ ਜਥਾ, ਜੋ ਵਿਸ਼ੇਸ਼ ਕਰਕੇ ਪਹੁੰਚਿਆ ਹੋਇਆ ਹੈ ਆਨੰਦ ਕਾਰਜ ਦੇ ਵਿੱਚ, ਉਹ 10 ਮਿੰਟ ਵਾਸਤੇ ਆਪ ਸੰਗਤਾਂ ਨਾਲ ਕਵੀਸ਼ਰੀ ਵਾਰਾਂ ਰਾਹੀਂ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਖੁਸ਼ੀਆਂ ਭਰੇ ਸਮੇਂ, ਆਨੰਦ ਕਾਰਜ ਦੇ ਸਮੇਂ ਗੁਰੂ ਦੇ ਦਰਸ਼ਨ ਕਰ ਰਹੇ ਖਾਲਸਾ ਜੀ, ਪਿਆਰ ਵਿੱਚ ਆਓ, ਗੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਹੈ ਸਾਡੇ ਦੋਵਾਂ ਬੱਚਿਆਂ ਦਾ ਐਸ ਗੁਰੂ ਘਰ ਵਿਖੇ ਆਨੰਦ ਕਾਰਜ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਪੂਰਨ ਮਰਿਆਦਾ ਦੇ ਨਾਲ ਗੁਰੂ ਘਰ ਵਿਖੇ ਹੋਇਆ ਹੈ। ਸਾਡੇ ਸਤਿਕਾਰਯੋਗ ਮਾਮਾ ਜੀ, ਮਾਮਾ ਕਿਰਪਾਲ ਸਿੰਘ ਜੀ, ਜਿਨ੍ਹਾਂ ਦੇ ਸਪੁੱਤਰ ਸਰਦਾਰ ਅਜੀਤਪਾਲ ਸਿੰਘ ਜੀ ਧਾਲੀਵਾਲ, ਅਤੇ ਅੱਜ ਰਿਸ਼ਤਾ ਜੁੜਿਆ ਹੈ ਰਿਸ਼ਤੇ ਵਿੱਚੋਂ ਸਾਡੇ ਮਾਸੜ ਜੀ ਕੁਲਦੀਪ ਸਿੰਘ ਜੀ ਸੰਧੂ, ਇਹਨਾਂ ਦੀ ਸਪੁੱਤਰੀ ਅਮੀਨ ਕੌਰ, ਉਹਨਾਂ ਦੇ ਆਨੰਦ ਕਾਰਜ ਦੀਆਂ ਗੁਰੂ ਕੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਇਸ ਸੁਭਾਗੇ ਸਮੇਂ ਵਿੱਚ ਮੈਂ ਇੱਕ ਕਵਿਤਾ ਹਾਜ਼ਰੀ ਦੇ ਤੌਰ ਦੇ ਉੱਤੇ, ਆਪ ਜੀ ਦੇ ਦਰਸ਼ਨ ਕਰਨ ਦੇ ਤੌਰ ਦੇ ਉੱਤੇ ਕਵਾਂਗਾ, ਕਿਉਂਕਿ ਸਮਾਂ ਜਿਹੜਾ ਹੈ ਬਹੁਤ ਜ਼ਿਆਦਾ ਹੋ ਜਾਂਦਾ ਹੈ। ਪਿਆਰੀਆਂ ਸੰਗਤਾਂ, ਸਵੇਰ ਦੀਆਂ ਇਸ ਕਾਰਜ ਦੀ ਖੁਸ਼ੀ ਨੂੰ ਉਡੀਕਣ ਵਾਸਤੇ ਆਪਾਂ ਕਰਤੱਤ ਹੋਏ ਹਾਂ। ਸੋ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਦੀ, ਇਹਨਾਂ ਬੱਚਿਆਂ ਵਾਸਤੇ ਆਪਾਂ ਅਰਦਾਸ ਕਰਨੀ ਹੈ ਕਿ ਜੋ ਅੱਜ ਰਿਸ਼ਤਾ ਇਹਨਾਂ ਦਾ ਜੁੜਿਆ ਹੈ, ਰਿਸ਼ਤੇ ਨੂੰ ਜੋੜਨ ਲਈ ਕੋਈ ਵੀ ਦੁਨੀਆਂ ਦੀਆਂ ਦੋ ਚੀਜ਼ਾਂ ਜੋੜਨ ਵਾਸਤੇ ਤੀਜੀ ਚੀਜ਼ ਦੀ ਲੋੜ ਹੋਇਆ ਕਰਦੀ ਹੈ। ਲੱਕੜੀ ਨਾਲ ਲੱਕੜੀ ਜੋੜਨੀ, ਕਿੱਲ ਜਾਂ ਗਲੂ ਲੱਗਦਾ ਹੈ, ਲੋਹੇ ਨੂੰ ਲੋਹੇ ਨਾਲ ਜੋੜਨਾ, ਸਕਰੂਆਂ ਦੀ ਲੋੜ ਹੈ, ਨਟ ਬੋਲਟਾਂ ਦੀ ਲੋੜ ਹੁੰਦੀ ਹੈ। ਜਿਹੜੇ ਇਹ ਰਿਸ਼ਤੇ ਜੁੜਨੇ ਹਨ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਲੋੜ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਦੇ ਨਾਲ, ਗੁਰੂ ਕੀ ਬਾਣੀ ਨਾਲ, ਗੁਰੂ ਵਿੱਚ ਵਿਚੋਲਾ ਬਣ ਕੇ ਇਹ ਰਿਸ਼ਤੇ ਜਿਹੜੇ ਹਨ ਜੋੜੇ ਹਨ। ਸੋ ਰਿਸ਼ਤਾ ਬੜਾ ਪਵਿੱਤਰ ਹੈ, ਇਹ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਹੈ ਕਿ ਧਨ ਪਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਏ ਸੋਏ। ਇਹਨਾਂ ਦੋਵਾਂ ਦਾ ਵਿਚਾਰ ਇੱਕ ਬਣੇ, ਇਹ ਵਿਚਾਰਾਂ ਦਾ ਰਿਸ਼ਤਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਅਤੇ ਮੈਂ ਇਹ ਪਿਆਰ ਦਾ ਰਿਸ਼ਤਾ ਹੈ, ਵਿਚਾਰ ਦਾ ਰਿਸ਼ਤਾ ਹੈ, ਗੁਰੂ ਕੀਆਂ ਸਾਰੀਆਂ ਮਰਿਆਦਾ ਦੇ ਨਾਲ ਇਹਨਾਂ ਦੇ ਰਿਸ਼ਤੇ ਨੂੰ ਅੱਜ ਜੋੜ ਲੱਗਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜ਼ਿੰਦਗੀ ਵਿੱਚ ਇਹਨਾਂ ਦਾ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਹੇ, ਅਤੇ ਜੋ ਨਵੇਂ ਰਿਸ਼ਤੇ ਬਣੇ ਹਨ ਸੋ ਆਪ ਦੇ ਗੁਰਮਤਿ ਅਨੁਸਾਰ ਕੀਰਤਨ ਸਰਵਣ ਕਰਕੇ, ਬਾਣੀ ਦੀਆਂ ਲਾਵਾਂ ਸਰਵਣ ਕਰਕੇ ਨਿਹਾਲ ਹੋਏ ਹੋਏ ਹੋ। ਇੱਕ ਕਵਿਤਾ ਮੈਂ ਆਪ ਜੀ ਦਾ ਸਵਾਦ ਬਦਲਣ ਵਾਸਤੇ, ਜਿਵੇਂ 36 ਪ੍ਰਕਾਰ ਦੇ ਭੋਜਨ ਹੁੰਦੇ ਹਨ ਛਕਣ ਵਾਸਤੇ, ਥਾਲੀ ਦੇ ਵਿੱਚ ਇੱਕ ਪਾਸੇ ਚਟਣੀ ਹੁੰਦੀ ਹੈ, ਉਹ ਸਵਾਦ ਬਦਲ ਦਿੰਦੀ ਹੈ ਸਾਰੀ ਰੋਟੀ ਦਾ। ਇਹ ਕਵਿਤਾ ਜਿਹੜੀ ਹੈ ਇਹ ਮਾਵਾਂ, ਧੀਆਂ, ਨੌਂ ਅਤੇ ਸੱਸ ਦੇ ਮੈਂ ਪ੍ਰਥਾਏ ਲਿਖੀ ਹੈ ਸਾਰਿਆਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਨਹੀਂ। ਸਾਡੇ ਮਾਮੀ ਜੀ ਬੜੇ, ਮਾਮਾ ਜੀ ਬੜੇ ਹੀ ਸਿਆਣੇ ਅਤੇ ਬੜੇ ਪ੍ਰੇਮ ਦੇ ਨਾਲ ਪਰਿਵਾਰ ਦੇ ਵਿੱਚ ਇਕੱਠਾ ਪਰਿਵਾਰ ਰਹਿੰਦਾ, ਬੜਾ ਵੱਡਾ ਪਰਿਵਾਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇੱਕ ਕਵਿਤਾ ਮੈਂ ਆਪ ਜੀ ਦੇ ਨਾਲ ਵਿਚਾਰਾਂ ਦੀ ਜੋ ਸਿਆਣਿਆਂ ਤੋਂ ਸਰਵਣ ਕੀਤੇ ਉਹ ਸਾਰਿਆਂ ਵਿੱਚ ਸਾਂਝੇ ਕਰਨ ਵਾਸਤੇ ਇੱਕੋ ਕਵਿਤਾ 10 ਮਿੰਟਾਂ ਦੇ ਸਮੇਂ ਦੇ ਅੰਦਰ ਅੰਦਰ ਕਹਿ ਕੇ ਸਮਾਪਤੀ ਕਰਾਂਗਾ। ਸੋ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਗੁਰੂ ਕੇ ਸਿੱਖੋ ਜੋ ਸਾਧ ਸੰਗਤ ਹੈ ਇਹ ਔਨਲਾਈਨ ਸੱਚਖੰਡ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ, ਔਨਲਾਈਨ ਸੱਚਖੰਡ। ਇਸ ਔਨਲਾਈਨ ਸੱਚਖੰਡ ਦੇ ਵਿੱਚ ਅੱਜ ਆਨੰਦ ਸੰਸਕਾਰ ਜੋ ਗੁਰਮਤ ਅਨੁਸਾਰ ਹੈ ਉਹ ਪੂਰਾ ਹੋਇਆ ਹੈ। ਲੱਖ ਲੱਖ ਵਧਾਈਆਂ ਦਿੰਦੇ ਹੋਏ ਦੋਵਾਂ ਪਰਿਵਾਰਾਂ ਨੂੰ ਮੈਂ ਆਪਣੀ ਭੈਣ ਜੀ ਅਮੀਨ ਕੌਰ ਅਤੇ ਆਪਣੇ ਮਾਮੀ ਜੀ ਸ਼ਰਨਜੀਤ ਕੌਰ, ਇਹਨਾਂ ਦਾ ਅੱਜ ਰਿਸ਼ਤਾ ਜੁੜਿਆ ਹੈ, ਜਿਸ ਰਿਸ਼ਤੇ ਨੂੰ ਲੋਕਾਂ ਨੇ ਬੜਾ ਬਦਨਾਮ ਕੀਤਾ ਹੈ, ਪਰ ਇਹ ਪੱਤ ਦੇ ਓਹਲੇ ਲੱਖ ਹੀ ਹੈ। ਗੁਰੂ ਕੇ ਸਿੱਖੋ, ਇੱਕ ਮਾਤਾ ਦੇ ਘਰੋਂ ਦੂਜੀ ਮਾਤਾ ਦੇ ਘਰ ਜਾਣਾ, ਬਸ ਇੱਕ ਪੁੱਤਰ ਦੇ ਨਾਲ ਦੂਸਰੇ ਘਰ ਦੀ ਧੀ ਨੂੰ ਆਪਣੇ ਘਰ ਦਾ ਮੈਂਬਰ ਬਣਾਉਣਾ, ਇਹ ਗੁਰੂ ਕੇ ਸਿੱਖੋ ਬਹੁਤ ਪਵਿੱਤਰ ਰਿਸ਼ਤਾ ਹੈ। ਇਹ ਪਵਿੱਤਰ ਬਣਿਆ ਰਹੇ ਅਤੇ ਜੋ ਦੁਨਿਆਵੀ ਲੋਕ ਇਹਨੂੰ ਕਹਿੰਦੇ ਹਨ ਉਹ ਤੋਂ ਬਚਣ ਵਾਸਤੇ ਇੱਕ ਸਿਆਣਿਆਂ ਦੀਆਂ ਵਿਚਾਰਾਂ ਜਿਹੜੀਆਂ ਹਨ ਆਪ ਨਾਲ ਸਾਂਝੀਆਂ ਕਰਕੇ ਖਿਵਾਂ ਦਾ ਜਾਚਕ ਹੋਵਾਂਗਾ। ਹਾਜ਼ਰੀ ਹੈ, ਬਾਕੀ ਦਾ ਜੋ ਇਸ ਗੁਰੂ ਘਰ ਦੇ ਪ੍ਰਬੰਧਕਾਂ ਨੇ ਦਾਸ ਨੂੰ 4 ਦੀਵਾਨ ਦਿੱਤੇ ਹਨ, ਕੱਲ੍ਹ ਨੂੰ 12:30 ਤੋਂ 1:30 ਵਜੇ ਤੱਕ ਹੋਵੇਗਾ, ਫਿਰ ਸ਼ਾਮਾਂ ਨੂੰ ਹੋਵੇਗਾ, ਉਹ ਆਪਾਂ ਵਿਚਾਰਾਂ ਖੁੱਲ੍ਹੀਆਂ ਕਰਾਂਗੇ। ਆਓ ਹਾਜ਼ਰੀ ਦੇ ਤੌਰ ਦੇ ਉੱਤੇ ਦੋਵਾਂ ਪਰਿਵਾਰਾਂ ਨੂੰ, ਆਪਣੇ ਧਾਲੀਵਾਲ ਪਰਿਵਾਰ ਅਤੇ ਸੰਧੂ ਪਰਿਵਾਰ ਨੂੰ ਵਧਾਈਆਂ ਦਿੰਦੇ ਹੋਏ ਇੱਕ ਕਵਿਤਾ ਦੇ ਨਾਲ ਸੰਗਤਾਂ ਦੇ ਕੋਲੋਂ ਖਿਵਾਂ ਦੇ ਜਾਚਕ ਹੋਵਾਂਗੇ ਜੀ। ਇਹੋ ਬੇਨਤੀ ਕੀਤੀ ਜਾ ਰਹੀ, ਸੁਣੀਏ ਪਿਆਰ ਨਾਲ।

0: ਲੈ ਤੇ ਮਨ ਮਨ ਸੱਸ ਮਾਤ ਪਿਆਰੀ। ਇਹ ਰਿਸ਼ਤਾ ਜਿਹੜਾ ਹੈ ਮਾਵਾਂ ਤੇ ਧੀਆਂ ਦਾ ਬਣਿਆ ਰਹੇ। ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਦਾਸ ਖੇਵਾਂ ਦੇ ਜਾਚਕ ਹਨ, ਕਿਉਂਕਿ ਸਾਧ ਸੰਗਤ ਦੀ ਇਹ ਇਹਨਾਂ ਵਾਸਤੇ ਅੱਜ ਵਾਲਿਆਂ ਵਾਸਤੇ ਨਹੀਂ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਹਨਾਂ ਬੱਚਿਆਂ ਦੀ ਐਸੇ ਤਰ੍ਹਾਂ ਬਣੇ ਜਿਵੇਂ ਅੱਜ ਅਰਦਾਸਾਂ ਹੋਈਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਦੁਨਿਆਵੀ ਸੁੱਖ ਜਿਹੜੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਬਖਸ਼ਣ। ਸੋ ਮੈਨੂੰ ਹੁਕਮ ਹੋਇਆ ਹੈ ਕਿ 2-3 ਮਿੰਟ ਹੋਰ ਲਾ ਦਿੱਤੇ ਜਾਣ। ਉਹ ਜੋ ਨਾਮ ਸਾਡਾ ਆਪ ਸੰਗਤਾਂ ਨੇ ਰੱਖਿਆ ਹੈ ਜਾਗੋ ਵਾਲੇ ਸਿੰਘ, ਸੋ ਇਹ ਜਾਗੋ ਵਿਆਹਾਂ ਦੇ ਵਿੱਚ ਹੁੰਦੀ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਬੱਚੀਆਂ ਇਹ ਖੁਸ਼ੀਆਂ ਦੇ ਨਾਲ ਪੁਰਾਣੇ ਜ਼ਮਾਨਿਆਂ ਵਿੱਚ ਆਪਣੇ ਪਿੰਡਾਂ ਵਿੱਚ ਕੋਈ ਸਮਾਜ ਹੁੰਦਾ ਸੀ, ਉੱਥੇ ਜਾਗੋ ਵਿਆਹ ਤੋਂ ਇੱਕ ਰਾਤ ਪਹਿਲਾਂ ਕੱਢਣੀ ਅਤੇ ਉਹ ਮਨ ਦੀਆਂ ਖੁਸ਼ੀਆਂ ਹਨ। ਸੋ ਗੁਰੂ ਕੇ ਸਿੱਖੋ ਆਓ, ਜਿਹੜੀ ਜਾਗ੍ਰਿਤੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਨੇ ਬਖਸ਼ੀ ਹੈ। ਗੁਰੂ ਗੋਬਿੰਦ ਸਿੰਘ ਕਲਚਰ ਸੁਸਾਇਟੀ ਦਾ ਗੁਰਦੁਆਰਾ ਹੈ। ਗੁਰੂ ਕੇ ਸਿੱਖੋ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਿਤਾ ਨੇ ਸਾਨੂੰ ਕਲਚਰ ਬਖਸ਼ਿਆ ਸਾਡੇ ਸਿੰਘਾਂ ਨੂੰ, ਆਪਣੇ ਸੂਰਮਿਆਂ ਨੂੰ, ਆਪਣੀਆਂ ਸੰਗਤਾਂ ਨੂੰ, ਜੋ ਗੁਰੂ ਘਰ ਦੀ ਵਿਰੋਧ ਕਰਨ ਵਾਲੇ ਗੁਰੂ ਕੇ ਸੰਗਤਾਂ ਦਾ ਵਿਰੋਧ ਕਰਨ ਵਾਲੇ, ਗੁਰਧਾਮਾਂ ਦਾ ਵਿਰੋਧ ਕਰਨ ਵਾਲੇ, ਗੁਰਧਾਮਾਂ ਤੇ ਹਮਲੇ ਕਰਨ ਵਾਲੇ ਲੋਕ ਜਿਹੜੇ ਸਨ, ਉਹਨਾਂ ਕੋਲੋਂ ਹੱਕ ਗੁਰੂ ਕੇ ਸਿੱਖਾਂ ਨੇ ਜਿਵੇਂ ਲਏ। ਉਹ 2 ਮਿੰਟ ਦੀ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋਵਾਂਗੇ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਗੁਰੂ ਕੀਆਂ ਸਮੂਹ ਸੰਗਤਾਂ ਦਾ, ਗੁਰੂ ਘਰ ਦੇ ਸਮੂਹ ਪ੍ਰਬੰਧਕਾਂ ਦਾ ਤੇ ਗੁਰੂ ਘਰ ਦੇ ਕੀਰਤਨੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸੰਧੂ ਪਰਿਵਾਰ ਅਤੇ ਸਾਡੇ ਆਪਣੇ ਧਾਲੀਵਾਲ ਪਰਿਵਾਰ ਸਭਨਾਂ ਨੂੰ ਵਧਾਈਆਂ ਦਿੰਦੇ ਹੋਏ 2 ਮਿੰਟ ਵਿੱਚ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋਵਾਂਗੇ। ਸਿੰਘਾ ਜਾਗ ਬਈ, ਹੁਣ ਜਾਗੋ ਆਈ ਆ।
1: ਏ ਜੀ ਸਿੰਘਾਂ ਜਾਗ ਬਈ, ਹੁਣ ਜਾਗੋ ਆਈਏ,
0: ਘਰੋਂ ਆਈਏ,
1: ਪਿੰਡਰਾਂ ਵਾਲਿਆਂ ਸੰਤਾਂ ਨੇ ਨਿਉ ਕਰਕੇ ਕੁਲਾਈਏ,
0: ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਏ।
1: ਓ ਜਾਗੋ ਨੇ ਹੈ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ,
0: ਡਟ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਮੰਨਣੇ ਝੂਠੇ ਲਾਰੇ।
1: ਉਹ ਵੀ ਕੌਮ ਦੇ ਆਗੂਆਂ ਧਰਮ ਤੇ ਆ ਗਿਆ ਕੁਰਸੀ ਮੁੱਖ ਬਣਾਈ ਐ ਬਈ, ਹੁਣ ਜਾਗੋ ਆਈਏ,
0: ਆਈਏ,
1: ਪਿੰਡਰਾਂ ਵਾਲਿਆਂ ਸੰਤਾਂ ਨੇ ਦੇ ਕੇ ਟ੍ਰੇਨ ਕਲਾਈ ਐ।

0: ਕੁੱਲ ਮਾਮਲਾ ਸਿਰ ਤੋਂ ਜਾਗੋ ਪਲ ਵਿੱਚ ਤਾਰ ਵਿਖਾਵੇ।
1: ਕੱਤੀ ਸੀ ਅਕਤੂਬਰ ਜਿਸ ਦਿਨ ਇੰਦਰਾ ਗਾਂਧੀ ਬੁੜਕਾਈ ਐ ਬਈ ਹੁਣ ਜਾਗੋ ਆਈ ਐ
0: ਆਈਏ
1: ਵਾਲਿਆਂ ਸੰਤਾਂ ਨੇ ਹੁਣ ਪੂਨੇ ਕੁਲਾਈ ਐ
0: ਮੋਟਰਸਾਈਕਲ ਵਾਲਿਆਂ।

0: ਸਿਰ ਵਿੱਚ ਲੱਗੀਆਂ ਨਾਲੇ ਸੁਰਤ ਭੁਲਾਈ ਐ ਬਈ ਹੁਣ ਜਾਗੋ ਆਈਏ
1: ਕਿਧਰੋਂ ਆਈਏ
0: ਪਿੰਡਰਾਂ ਵਾਲਿਆਂ ਸੰਤਾਂ ਨੇ ਮਾਂ ਨੂੰ ਚਾਲ ਕੁਲਾਈ ਐ
1: ਮੋਟਰਸਾਈਕਲ ਵਾਲਿਆਂ

0: ਨੇ ਕਰ ਕੁਰਬਾਨੀ, ਨਰਚਾਂਗਨ ਹਰਜੰਦ ਸਿੰਘ ਨੇ ਕਰ ਕੁਰਬਾਨੀ, ਤੇਲ ਪਾ ਤੀਲੀ ਲਾਈਐ ਬਈ ਹੁਣ ਜਾਗੋ ਆਈਐ
1: ਆਈਐ,
0: ਪਿੰਡਰਾਂ ਵਾਲਿਆਂ ਸੰਤਾਂ ਨੇ ਚੰਡੀਗੜ੍ਹ ਕੁਲਾਈਐ।

0: ਗੈਰ ਕੌਮ ਤੇ ਸਿੰਘਾਂ ਕਰ ਲਿਆ ਢੇਰੀ,
1: ਦਲਾਵਰ ਸਿੰਘ ਨੇ ਕਰ ਕੁਰਬਾਨੀ ਤੇ ਬੈਂਤੇ ਦੀ ਬਿੱਲੀ ਬੁਲਾਈ ਐ ਬਈ ਹੁਣ ਜਾਗੋ ਆਈਏ
0: ਆਈਏ,
1: ਪਿੰਡਰਾਂ ਵਾਲਿਆਂ ਸੰਤਾਂ ਨੇ ਹੁਣ ਫੇਰ ਕੁਲਾਈਏ,
0: ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਏ,
1: ਓਏ ਅੰਮ੍ਰਿਤਸਰ।

0: ਪਿਆਰ ਕੁਰਬਾਨੀ ਉਹ ਵੱਖੀ ਪਾਰ ਲੰਘਾਈਏ ਬਈ ਹੁਣ ਜਾਗੋ ਆਈਏ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕੁਲਾਈਏ
1: ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਏ ਮਗਰ ਬਿਠਾਈਏ ਮਗਰ ਬਿਠਾਈਏ
2: ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ ਕੌਮ ਦੇ ਹੱਕ ਲਏ ਉਹ ਸੂਰਮੇ ਸਨ ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਜੋੜਿਆਂ ਨੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਰਿਸ਼ਤੇ ਜੋੜ ਕੇ ਤੇ ਸੰਸਾਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਸੂਰਮੇ ਪੈਦਾ ਕਰਕੇ ਕੌਮ ਨੂੰ ਦਿੱਤੇ ਨੇ ਉਹ ਸੂਰਮਿਆਂ ਨੇ ਕੌਮ ਦੇ ਹੱਕ ਲਏ ਹਨ ਸੋ ਇਸੇ ਤਰ੍ਹਾਂ ਹੀ ਗੁਰੂ ਕੇ ਪਿਆਰੇ ਕੌਮਾਂ ਦੇ ਹੱਕ ਲੈਂਦੇ ਰਹਿਣ ਤੇ ਆਪਾਂ ਉਹਨਾਂ ਦੀਆਂ ਵਾਰਾਂ ਹਰ ਖੁਸ਼ੀ ਸਮੇਂ ਗਾਉਂਦੇ ਰਹੀਏ ਉਹਨਾਂ ਨੂੰ ਯਾਦ ਕਰਦੇ ਰਹੀਏ ਉਹ ਅਮਰ ਹੋਏ ਹਨ ਸੋ ਆਓ ਇੱਥੇ ਹੀ ਖੇਵਾਂ ਦੇ ਜਾ ਚੁੱਕਾ ਹਾਂ ਸਮਾਂ 5-7 ਮਿੰਟ ਜ਼ਿਆਦਾ ਲੈ ਗਏ ਹਾਂ ਵੈਸੇ ਉੱਦਾਂ ਵਿਆਹਾਂ ਦੇ ਵਿੱਚ ਅਸੀਂ ਪ੍ਰੋਗਰਾਮ ਇੱਕ ਵੀ ਸ਼੍ਰੀ ਦਾ ਨਹੀਂ ਕਰਦੇ ਹੁੰਦੇ ਕਿਉਂਕਿ ਸਮਾਂ ਨਹੀਂ ਹੁੰਦਾ ਪਰ ਅੱਜ ਸਪੈਸ਼ਲ ਤੌਰ ਦੇ ਉੱਤੇ ਮਾਮਾ ਜੀ ਉਹਨਾਂ ਨੇ ਸਾਰਿਆਂ ਨੇ ਕਿਹਾ ਸੀ ਵੀ ਨਹੀਂ ਵੀ ਆਏ ਹਾਜ਼ਰੀ ਜ਼ਰੂਰ ਲਾਇਓ ਸੋ ਹਾਜ਼ਰੀ ਇਹ ਪ੍ਰਵਾਨ ਕਰਿਓ ਸਾਡੀ ਅਤੇ ਫਿਰ ਸੰਧੂ ਪਰਿਵਾਰ ਅਤੇ ਧਾਲੀਵਾਲ ਪਰਿਵਾਰ ਨੂੰ ਇਹਨਾਂ ਬੱਚਿਆਂ ਦੇ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ ਗੁਰੂ ਕੀ ਸੰਗਤ ਨੇ ਵੀ ਦਿਲੋਂ ਅਰਦਾਸ ਕਰਨੀ ਸਤਸੰਗ ਦੀ ਕਿਉਂਕਿ ਸੰਗਤ ਦੇ ਵਿੱਚ ਗੁਰੂ ਦੇ ਪਿਆਰੇ ਬੈਠੇ ਹੁੰਦੇ ਹਨ ਗੁਰੂ ਦੇ ਪਿਆਰਿਆਂ ਦੀ ਹੋਈ ਹੋਈ ਅਰਦਾਸ ਜਿਹੜੀ ਸਤਿਗੁਰ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ ਹੈ ਇਹਨਾਂ ਬੱਚਿਆਂ ਦੀ ਬਣ ਆਵੇ ਇਹ ਬੱਚੇ ਮਿਸਾਲ ਬਣਨ ਆਪਣੀ ਜ਼ਿੰਦਗੀ ਵਿੱਚ ਸੁੱਖਾਂ ਦੀ ਅਤੇ ਆਨੰਦਾਂ ਦੀ ਪ੍ਰਾਪਤੀ ਕਰਦੇ ਹੋਏ ਗੁਰੂ ਵਾਲੇ ਬਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਇਹ ਸਨ ਕਵੀ ਸ਼੍ਰੀ ਜੱਥਾ ਭਾਈ ਸਤਵਿੰਦਰ ਸਿੰਘ ਅਤੇ ਭਾਈ ਪਲਵਿੰਦਰ ਸਿੰਘ ਜੰਗੋ ਵਾਲੇ UK ਤੋਂ ਜੋ ਸਪੈਸ਼ਲ ਪਹੁੰਚੇ ਹਨ ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ ਤਿੰਨਾਂ ਦਾ ਹੁਣ ਬੇਨਤੀ ਕਰਾਂਗੇ ਇੰਦਰਜੀਤ ਸਿੰਘ ਜੀ ਬਲ ਟੋਰਾਂਟੋ ਤੋਂ ਜੋ ਆਏ ਹਨ ਉਹ 2 ਕੁ ਮਿੰਟ ਵਾਸਤੇ ਆਪ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਪਹੁੰਚੇ ਹਨ ਸਰਦਾਰ ਇੰਦਰਜੀਤ ਸਿੰਘ ਜੀ ਬਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਤਿਗੁਰ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸਿੰਘ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਖੂਬਸੂਰਤ ਦਿਨ ਹੈ, ਵੈਦਰ ਵਾਈਜ਼ ਵੀ ਅਤੇ ਵੈਸੇ ਵੀ। ਅੱਜ ਆਪਾਂ ਜੇ ਇਸ ਪਰਪਸ ਵਾਸਤੇ ਇੱਥੇ ਇਕੱਠੇ ਹੋਏ ਹਾਂ, ਸਾਡੇ ਇਹਨਾਂ ਬੱਚੇ ਅਤੇ ਬੱਚੀ ਦੀ ਜ਼ਿੰਦਗੀ ਦਾ ਸਭ ਤੋਂ, ਆਈ ਥਿੰਕ ਇਟਸ ਅ ਮੋਸਟ ਇੰਪੋਰਟੈਂਟ ਡੇ ਆਫ ਦੇਅਰ ਲਾਈਫ ਇਜ਼ ਟੂਡੇ, ਦੇ ਗੋਟ ਮੈਰਿਡ। ਸਾਡੇ ਧਰਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਵੀ ਐਕਚੁਲੀ ਵੀ ਹੈਵ ਅ ਡਿਊਲ ਇੰਪੋਰਟੈਂਸ ਆਫ ਦਾ ਵੈਡਿੰਗ। ਫਸਟਲੀ, ਵੈਨ ਬਰਾਈਡ ਐਂਡ ਗਰੂਮ ਦੇ ਸਰਕਲ ਅਰਾਊਂਡ ਦਾ ਗੁਰੂ ਗ੍ਰੰਥ ਸਾਹਿਬ ਜੀ, ਫੋਰ ਟਾਈਮ ਦਾ ਟੇਕ ਅ ਵਾਓ ਦੈਟ ਵਿਲ ਰਿਮੇਨ ਗੁੱਡ ਟੂ ਈਚ ਅਦਰ, ਲੋਇਲ ਟੂ ਈਚ ਅਦਰ, ਅਕੋਰਡਿੰਗ ਟੂ ਬੈਡ, ਲੋ ਐਂਡ ਹਾਈ। That's a religious part. Second part jada hai, that's our cultural part. Tode parents ne samaj de lokan nu sadya hai, rishtedaran nu sadya hai, aur unhone kaha ki aake sade bachiyan de vyah nu witness karo. This is not the first time, that's a part of our history. Very briefly I'll tell you, ਇਹ ਗੁਰੂ ਸਮੇਂ ਤੋਂ ਹੀ ਇਸੇ ਤਰ੍ਹਾਂ ਹੀ ਜਿਹੜੇ ਗੁਰੂ ਸਾਨੂੰ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆਪਣੇ ਵਡੇਰਿਆਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਸੱਦੇ ਸਨ। ਗੁਰੂ ਨਾਨਕ ਦੇਵ ਜੀ ਦਾ ਵਿਆਹ ਹੈ, ਉਦੋਂ ਹਾਲੇ ਚਾਰ ਲਾਵਾਂ ਦਾ ਉਚਾਰਨ ਨਹੀਂ ਸੀ ਹੋਇਆ। ਉਸ ਵਿਆਹ ਦੇ ਵਿੱਚ ਭਾਈ ਮਰਦਾਨਾ ਜੀ ਨੇ ਵੀ ਕੀਰਤਨ ਕੀਤਾ ਹੈ, ਉਹਨਾਂ ਦੇ ਰਿਸ਼ਤੇਦਾਰ ਤਾਂ ਆਏ ਹੋਣਗੇ। ਫਿਰ ਤਿੰਨ ਵਿਆਹ ਨੇ, ਤਿੰਨਾਂ ਚੋਂ ਮੈਂ ਇੱਕ ਦਾ ਜ਼ਿਕਰ ਕਰਾਂਗਾ। ਗੁਰੂ ਘਰ ਦੇ ਵਿੱਚ 6 ਪੁੱਤਰੀਆਂ ਨੇ, 6 ਡਾਟਰਸ, ਅਤੇ 21 ਪੁੱਤਰ ਨੇ। 21 ਪੁੱਤਰਾਂ ਦੇ ਵਿੱਚੋਂ 14 ਦੇ ਵਿਆਹ ਨੇ, 14 ਦੇ। ਸਭ ਤੋਂ ਜਿਹੜਾ ਜ਼ਿਆਦਾ ਇਤਿਹਾਸ ਗਾਇਆ ਜਾਂਦਾ ਹੈ ਉਹ ਪੰਚਮ ਪਾਤਸ਼ਾਹ ਦੇ ਵਿਆਹ ਦਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਪੁੱਤਰ ਨੂੰ ਦੁਆਬੇ ਦੀ ਧਰਤੀ ਮਾਓ ਪਿੰਡ ਵਿਖੇ ਵਿਆਹਣ ਜਾਂਦੇ ਨੇ, ਔਰ ਉਸ ਦੇ ਵਿਆਹ ਦੇ ਵਿੱਚ ਖਾਲਸਾ ਜੀ, ਉਸ ਦੇ ਵਿਆਹ ਦੇ ਵਿੱਚ ਭਾਈ ਲੰਗਾਹ ਵੀ ਗਏ ਨੇ, ਉਸ ਵਿਆਹ ਦੇ ਵਿੱਚ ਭਾਈ ਗੁਰਦਾਸ ਵੀ ਗਏ ਨੇ, ਉਸ ਵਿਆਹ ਦੇ ਵਿੱਚ ਬਾਬਾ ਬੁੱਢਾ ਜੀ ਵੀ ਗਏ ਨੇ, ਉਸ ਵਿਆਹ ਦੇ ਵਿੱਚ ਭਾਈ ਸਾਲੋ ਜੀ ਵੀ ਗਏ ਨੇ, ਐਂਡ ਟੋਪ ਆਫ ਦੈਟ ਉਸ ਘਰ ਉਸ ਵਿਆਹ ਦੇ ਵਿੱਚ ਸਾਈਂ ਮੀਆਂ ਮੀਰ ਜੀ ਵੀ ਗਏ ਨੇ, ਸਾਈਂ ਮੀਆਂ ਮੀਰ, ਔਰ ਸਾਰੇ ਭਾਈਚਾਰੇ ਨੂੰ ਇਕੱਠਾ ਕੀਤਾ ਹੈ। ਇਸੇ ਤਰ੍ਹਾਂ ਹੀ ਬਾਕੀ ਵੀ ਜਦੋਂ ਵਿਆਹ ਹੁੰਦੇ ਸਨ ਸਿੱਖ ਇਤਿਹਾਸ ਦੇ ਵਿੱਚ, ਇਹ ਤਾਂ ਗੁਰੂ ਇਤਿਹਾਸ ਦੀ ਗੱਲ ਹੈ, ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਜਿਹੜਾ ਚਰਚਿਤ ਵਿਆਹ ਹੈ ਮਹਾਰਾਜ ਰਣਜੀਤ ਸਿੰਘ ਦੇ ਪੋਤਰੇ ਦਾ ਵਿਆਹ ਹੈ। ਇੱਕ ਪਾਸਿਓਂ ਕਹਿੰਦੇ ਜੰਜ ਲਾਹੌਰ ਤੋਂ ਚੱਲੀ ਸੀ ਅਤੇ ਪਹਿਲਾਂ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਣ ਆਉਣਾ ਸੀ ਅਤੇ ਦੁਬਾਰਾ ਅਟਾਰੀ ਪਿੰਡ ਦੇ ਵਿੱਚ ਉਹਨਾਂ ਨੇ ਵਿਆਹ ਵਾਸਤੇ ਆਉਣਾ ਸੀ, ਔਰ ਉਹ ਕਈ ਹਫ਼ਤੇ ਹੀ ਵਿਆਹ ਚੱਲਦਾ ਰਿਹਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਆਪਾਂ ਇਹ ਭਾਈਚਾਰਕ ਤੌਰ 'ਤੇ ਵੀ ਸਾਡੀ ਸਾਂਝ ਹੈ, ਇਹ ਜਿਹੜੀ ਸੰਗਤ ਹੈ ਉਹ ਵੀ ਤੁਹਾਨੂੰ ਬਲੈਸ ਕਰਦੀ ਹੈ ਆ ਕੇ। ਇਸ ਦਰਬਾਰ ਹਾਲ ਤੋਂ ਬਾਹਰ ਜਦੋਂ ਅਸੀਂ ਇੱਕ ਦੂਜੇ ਦੇ ਰਿਸ਼ਤੇਦਾਰ ਸਾਂ, ਉੱਥੇ ਜਾਂਝੀ ਸਾਂ, ਮਾਂਝੀ ਸਾਂ, ਧੇਤੇ ਸਾਂ, ਪਧੇਤੇ ਸਾਂ, ਪਰ ਜਦੋਂ ਦਰਬਾਰ ਦੇ ਵਿੱਚ ਆਪਾਂ ਆ ਗਏ ਅਤੇ ਫਿਰ ਆਪਾਂ ਸੰਗਤ ਹਾਂ। ਇਸ ਤੋਂ ਅੱਗੇ ਦੀ ਮੈਂ ਗੱਲ ਕਰਾਂ, ਇਹ ਵੈਸੇ ਸਾਡੇ ਦੋਨੋਂ ਹੀ ਪਰਿਵਾਰ ਹੀ ਆਪਣੇ ਨੇ, ਧਾਲੀਵਾਲ ਪਰਿਵਾਰ, ਸਾਡੇ ਰਿਸ਼ਤੇਦਾਰ ਧਾਲੀਵਾਲ ਪਿੰਡ ਤੋਂ, ਉਹ ਵਿਆਹਣ ਆਏ ਨੇ ਅਤੇ ਸਾਡੇ ਦੇਸ਼ ਦੇ ਵਿੱਚ ਆਏ ਨੇ, ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਇੱਧਰ ਸਾਡਾ ਸੰਧੂ ਪਰਿਵਾਰ ਹੈ, ਮੇਰੇ ਵੱਡੇ ਵੀਰ ਗੁਰਦਾਸ ਗਰੇਵਾਲ, ਜਿਹੜੇ ਪੋਇਨੀਅਰ ਰਾਜਨੀਤੀ ਦੇ ਵਿੱਚ ਟੋਰਾਂਟੋ ਦੀ ਧਰਤੀ 'ਤੇ, ਉਹ ਆਏ ਅਤੇ ਪਤਾ ਲੱਗਾ ਉਹ ਉਹਨਾਂ ਦੇ ਰਿਸ਼ਤੇਦਾਰਾਂ 'ਚੋਂ ਨੇ, ਮਾਮੇ ਭੂਆ ਦੇ ਪੁੱਤਰ ਨੇ, ਔਰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਆਪਸ ਵਿੱਚ ਵਿਆਹ ਹੁੰਦੇ ਨੇ। ਆਈ ਜਸਟ ਵਾਂਟ ਟੂ ਟੈਲ ਯੂ ਵਨ ਥਿੰਗ, ਜਿਸ ਕੰਟਰੀ ਦੇ ਵਿੱਚ ਆਪਾਂ ਅੱਜ ਬੈਠੇ ਹਾਂ, ਦਿਸ ਇਜ਼ ਦੀ ਬੈਸਟ ਕੰਟਰੀ ਇਨ ਦਾ ਵਰਲਡ, ਆਈ ਟੈਲ ਯੂ ਦੈਟ। ਕੈਨੇਡਾ ਦੀ ਉਮਰ, ਕਨਫੈਡਰੇਸ਼ਨ ਦੀ ਉਮਰ 158 ਵਰੇ ਹੈ, 158 ਈਅਰਸ ਅਗੋ ਦਾ ਕੈਨੇਡਾ ਵਾਜ਼ ਨੇਮਡ ਐਜ ਏ ਕੈਨੇਡਾ, ਅਤੇ ਸਾਡੀ ਜਿਹੜੀ ਇੱਥੇ ਆਮਦ ਹੈ ਕੈਨੇਡਾ ਦੇ ਵਿੱਚ, ਵੈਨ ਵੀ ਅਰਾਈਵਡ ਔਨ ਦਾ ਸ਼ੋਰ ਔਫ ਬ੍ਰਿਟਿਸ਼ ਕੋਲੰਬੀਆ, ਦੈਟ ਵਾਜ਼ 128 ਈਅਰਸ ਅਗੋ। ਸੋ 30 ਸਾਲ ਬਾਅਦ ਅਸੀਂ ਇਸ ਕੈਨੇਡਾ 'ਚ ਆ ਗਏ, ਉਸ ਤੋਂ ਬਾਅਦ ਸਾਡਾ ਲੰਬਾ ਇਤਿਹਾਸ ਹੈ। ਸਾਡਾ ਬਹੁਤ ਵੱਡਾ ਸੰਘਰਸ਼ ਹੈ ਇਸ ਕੰਟਰੀ ਦੇ ਵਿੱਚ। ਆ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੁਣੇ ਉੱਠ ਕੇ ਗਏ ਨੇ, ਅੱਜ ਤੋਂ ਪਹਿਲਾਂ 50 ਸਾਲ ਪਹਿਲਾਂ ਜਦੋਂ ਅਸੀਂ ਆਏ ਜਾਂ ਸਾਡੇ ਤੋਂ ਪਹਿਲਾਂ ਲੋਕ ਆਏ, ਦੈਟ ਵਾਜ਼ ਅਵਰ ਡਰੀਮ ਐਂਡ ਦੈਟ ਵਾਜ਼ ਏ ਕੈਨੇਡੀਅਨ ਡਰੀਮ ਐਂਡ ਵਿਦ ਅਵਰ ਹਾਰਡ ਵਰਕ ਅਸੀਂ ਫੁੱਲਫਿਲ ਕੀਤਾ ਹੈ। ਮੈਂ ਬਸ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਸਾਡੇ ਬੱਚਿਆਂ ਵਾਸਤੇ, ਟਾਈਮ ਬਹੁਤ ਲੰਬਾ ਹੋ ਗਿਆ ਹੈ, ਕਿ ਆਪਾਂ ਘੱਟ ਗਿਣਤੀ ਦੇ ਲੋਕ ਹਾਂ ਐਂਡ ਵੀ ਆਰ ਅ ਵਿਜ਼ੀਬਲ ਮਾਈਨੋਰਿਟੀ, ਆਪਾਂ ਸਿਰਾਂ ਦੀ ਗਿਣਤੀ ਦੇ ਨਾਲ ਜਿੱਤ ਨਹੀਂ ਸਕਾਂਗੇ, ਵੀ ਵਿਲ ਨੈਵਰ ਵਿਨ ਵਿਦ ਅ ਹੈਡ ਕਾਊਂਟ। ਆਪਾਂ ਜਿੱਤ ਸਕਾਂਗੇ ਵਾਟ ਸਾਡੇ ਸਿਰ ਦੇ ਅੰਦਰ ਕੀ ਹੈ। ਤੁਸੀਂ ਜਿਹੜੀ ਐਜੂਕੇਸ਼ਨ ਲਈ ਹੈ, ਯੂ ਆਰ ਵੈਲ ਐਜੂਕੇਟਡ ਕਪਲ ਹੈਗੇ ਹੋ, ਮੈਂ ਸਮਝਦਾ ਕਿ ਐਜੂਕੇਸ਼ਨ ਐਜੂਕੇਸ਼ਨ ਐਂਡ ਐਜੂਕੇਸ਼ਨ ਬਟ ਨਥਿੰਗ ਐਲਸ। ਇਸੇ ਤਰ੍ਹਾਂ ਹੀ ਇਹ ਤੁਹਾਡਾ ਖਾਬ ਸੀ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਦੇਣਾ, ਤੁਸੀਂ ਇਹ ਜਿਹੜੀ ਇਹ ਐਜੂਕੇਸ਼ਨ ਇਹ ਅੱਗੇ ਲੈ ਕੇ ਜਾਣੀ ਹੈ। ਜਿਹੜੀਆਂ ਗੱਲਾਂ ਮੈਂ ਅੱਜ ਤੁਹਾਨੂੰ ਕਹਿ ਰਿਹਾ, ਤੁਸੀਂ ਇਹਨਾਂ ਸਟੇਜਾਂ ਤੋਂ ਆਫਟਰ 25 ਈਅਰਸ ਯੂ ਬੀ ਟੈਲਿੰਗ ਟੂ ਯੂਅਰ ਨੈਕਸਟ ਜਨਰੇਸ਼ਨਸ, ਯੂ ਬੀ ਪਾਸਿੰਗ ਦਾ ਬਿਟੋਨ। ਇਸੇ ਤਰ੍ਹਾਂ ਹੀ ਹੈ ਸਾਡਾ, ਮੈਂ ਸਮਝਦਾ ਕਿ ਅੱਜ ਮੈਂ ਦੇਖਦਾ ਸੀ, ਹੁਣ ਤਾਂ ਕਾਫੀ ਸੰਗਤ ਚਲੀ ਗਈ ਹੈ, ਜਦੋਂ ਮੈਂ ਪਹਿਲਾਂ ਨਜ਼ਰ ਮਾਰਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜਿਵੇਂ ਪੰਥਕ ਸਰਦਾਰਾਂ ਦਾ ਕੋਈ ਇਕੱਠ ਹੋਵੇ। ਸਾਡੀਆਂ ਜਦੋਂ ਰਿਸ਼ਤੇਦਾਰੀਆਂ ਆਪਸ ਵਿੱਚ ਬਣਦੀਆਂ ਨੇ ਸਾਨੂੰ ਖੁਸ਼ੀ ਹੁੰਦੀ ਹੈ। ਪਿੰਡ ਧਾਲੀਵਾਲ ਬਹੁਤ ਵੱਡਾ ਪਿੰਡ ਹੈ ਸਾਡੇ ਇਲਾਕੇ ਦੇ ਵਿੱਚ, ਦੇਸ਼ ਭਗਤਾਂ ਦਾ, ਸੂਰਮਿਆਂ ਦਾ, ਸਿਆਸਤਦਾਨਾਂ ਦਾ ਪਿੰਡ ਹੈ। ਹਾਲੇ ਕੁਝ ਹੀ ਸਾਲ ਪਹਿਲਾਂ, 5-6 ਸਾਲ ਦੀ ਗੱਲ ਹੈ, ਸ਼ੈਰਫ ਸੰਦੀਪ ਧਾਲੀਵਾਲ ਇਸ ਪਿੰਡ ਦਾ ਸੀ, ਜਿਹੜੀ ਡਿਊਟੀ ਕਰਦੇ ਹਨ ਟੈਕਸਿਸ ਦੇ ਵਿੱਚ, ਜਿਹਨੂੰ ਗੋਲੀ ਮਾਰ ਦਿੱਤੀ ਗਈ ਸੀ ਕਿਸੇ ਰੇਸਿਸ ਦੇ ਵਿੱਚੋਂ। ਸੋ ਬਹੁਤ ਵੱਡਾ ਨਗਰ ਹੈ ਜੀ ਦੇਸ਼ ਭਗਤਾਂ ਦਾ, ਔਰ ਧਾਲੀਵਾਲ ਪਰਿਵਾਰ, ਇਹ ਮੇਰਾ ਵੀਰ ਕਿਰਪਾਲ ਧਾਲੀਵਾਲ, ਇਹ ਵੀ ਬੜਾ ਪੰਥਕ ਕੰਮ ਕਰ ਰਿਹਾ ਹੈ। ਆਈ ਮਸਟ ਮੈਂਸ਼ਨ ਦੈਟ ਕਿ ਅਕਾਲੀ ਫੂਲਾ ਸਿੰਘ ਦੀ ਜਿਹੜੀ ਸਮਾਧ ਹੈ ਪਿਸ਼ਾਵਰ ਦੇ ਇਲਾਕੇ ਦੇ ਵਿੱਚ, ਉਸ ਦੀ ਇਹ ਸੇਵਾ ਕਰਵਾ ਰਹੇ ਨੇ। ਕਾਫੀ ਹਰਡਲਸ ਪੋਲੀਟੀਕਲ ਤੌਰ 'ਤੇ ਇਹਨਾਂ ਨੂੰ ਆ ਰਹੀਆਂ ਨੇ, ਪਰ ਉਹ ਕਹਿੰਦੇ ਸਨ ਕਿ ਹੁਣ ਠੀਕ ਹੋ ਰਿਹਾ ਹੈ। ਇਸੇ ਤਰ੍ਹਾਂ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ, ਅਕਾਲ ਤਖਤ ਸਾਹਿਬ ਦੇ ਹੁਕਮ ਜਿਹੜੇ ਆਦੇਸ਼ ਦੀ ਪਾਲਣਾ ਕਰਨੀ ਹੈ, ਅਤੇ ਇਹਨਾਂ ਮੁਲਕਾਂ ਦੇ ਵਿੱਚ ਵੈਦਰ ਯੂ ਆਰ ਫਰੋਮ USA ਔਰ ਕੈਨੇਡਾ, ਦੈਟਸ ਐਕਚੁਅਲੀ ਵਨ ਕੰਟਰੀ, ਤੁਸੀਂ ਇਸ ਕੰਟਰੀ ਦੇ ਲੋਇਲ ਰਹਿਣਾ ਹੈ, ਡਿਸਿਪਲ ਦੇ ਵਿੱਚ ਰਹਿਣਾ ਹੈ। ਇਫ ਐਵਰ ਕੈਨੇਡਾ ਔਰ USA ਆਸਕ ਯੂ ਟੂ ਫਾਈਟ ਫਾਰ ਦਾ ਕੰਟਰੀ, ਪਲੀਜ਼ ਸਟੈਂਡ ਅਪ ਐਂਡ ਫਾਈਟ ਫਾਰ ਦਿਸ ਦਿਸ ਕੰਟਰੀ ਇਜ਼ ਵਰਥ ਫਾਈਟਿੰਗ ਫਾਰ, ਵਰਥ ਸੇਵਿੰਗ ਫਾਰ, ਈਵਨ ਵਰਥ ਡਾਇੰਗ ਫਾਰ। ਇੱਕ ਵਾਰੀ ਫਿਰ ਮੈਂ ਸੰਧੂ ਪਰਿਵਾਰ ਨੂੰ, ਧਾਲੀਵਾਲ ਪਰਿਵਾਰ ਨੂੰ, ਬਹੁਤ ਸਾਰੇ ਸਾਡੇ ਰਿਸ਼ਤੇਦਾਰ ਟੋਰਾਂਟੋ ਤੋਂ ਆਏ ਨੇ, ਤੁਸੀਂ ਦੂਸਰੇ ਸ਼ਹਿਰਾਂ ਤੋਂ ਆਏ ਹੋ, ਦੂਸਰੇ ਦੇਸ਼ਾਂ ਤੋਂ ਆਏ ਹੋ, ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸੰਸਕਾਰਯੋਗ ਸਰਦਾਰ ਇੰਦਰਜੀਤ ਸਿੰਘ ਜੀ ਬਲ ਟੋਰਾਂਟੋ ਤੋਂ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ, ਬਹੁਤ ਬਹੁਤ ਧੰਨਵਾਦ ਪਰਿਵਾਰਾਂ ਵੱਲੋਂ ਤਿੰਨਾਂ ਦਾ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ, ਜੋ ਗੁਰੂ ਕਾ ਲੰਗਰ ਹੈ ਉਹ ਤੁਸੀਂ ਬਾਹਰ ਟੈਂਟ ਵੀ ਛਕਣਾ ਹੈ, ਉੱਥੇ ਹੀ ਜਿਹੜਾ ਸ਼ਗਨ ਦੀ ਰਸਮ ਜਿਹੜੀ ਬਾਕੀ ਹੋਣੀ ਹੈ ਉੱਥੇ ਹੋਵੇਗੀ। ਇੱਥੇ ਹੁਣ ਸਾਰੀ ਵਿਆਹ ਦੇ ਸਮਾਗਮਾਂ ਦੀ ਸਮਾਪਤੀ ਹੈ, ਅਤੇ ਹੁਣ ਸਮਾਂ ਰਾਗੀ ਸਿੰਘਾਂ ਦਾ ਹੈ। ਭਾਈ ਕਮਲਜੀਤ ਸਿੰਘ ਜੀ ਰਬਾਬੀ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਹੁਣ ਆਪਾਂ ਨੇ ਕੀਰਤਨ ਸਰਵਣ ਕਰਨਾ ਹੈ, ਜਿਹੜੇ ਰਬਾਬ ਦੇ ਨਾਲ ਕੀਰਤਨ ਕਰਦੇ ਹਨ। ਸੋ ਗੁਰੂ ਸਾਹਿਬ ਦੀ ਬੜੀ ਕਿਰਪਾ ਹੈ ਜਥੇ ਦੇ ਉੱਤੇ, ਆਓ ਤਿੰਨਾਂ ਪਾਸੋਂ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਦੂਸਰੀ ਬੇਨਤੀ ਹੈ, ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲਾਂ ਨਹੀਂ ਕਰਨੀਆਂ, ਆਪਾਂ ਬਾਹਰ ਜਾ ਕੇ ਗੱਲਬਾਤ ਕਰ ਸਕਦੇ ਹਾਂ। ਆਪਾਂ ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਸੋ ਚੰਗਾ ਨਹੀਂ ਲੱਗਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲਾਂ ਕਰਨੀਆਂ, ਜੇਬਾਂ 'ਚ ਹੱਥ ਪਾ ਕੇ ਖੜ੍ਹੇ ਹੋਣਾ। ਸੋ ਪਲੀਜ਼ ਜ਼ਰੂਰ ਬੇਨਤੀ ਪ੍ਰਵਾਨ ਕਰਨੀ ਜੀ। ਆਓ ਹੁਣ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਸਮਰਤ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਤੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਤਨ ਕੁਰਬਾਣ ਹਰ ਧਿਆ ਵਹੇ ਹਰ ਧਿਆ ਵਹਿ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਨ ਟੂਟੀ ਜਮਕੀ ਫਾਸੀ

ਚਿੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ।

ਸਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪਰਕਾਸਾ ਸਗਲ ਕਾਲ ਕਾ ਕੀ ਆਤਮਾਸਾ ਜਮ

ਸਤਿਨਾਰਾਇਣ ਨਮਸਕਾਰ ਤਿਸ ਹੀ ਕੋ ਹਮਾਰੇ ਸਗਲ ਪ੍ਰਜਾਜਨ ਆਪ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ

ਕਰੋ। ਦੁਸ਼ਟ ਜਤੇ ਉਠ ਬਤ ਉਤਪਾਤਾ, ਸਗਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਸ਼ਤਾ ਸ਼ਰਣੀ ਪਰੇ, ਤਿਨਕੈ ਦੁਸ਼ਟ ਦੁਖ ਤਵੈ ਮਰੇ। ਪੁਰਖ ਜਾਉਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਜੀਉ ਪਿੰਡ ਸਾਹਿਬ ਕਉ ਨਾਨਕ ਸਾਹਿਬ ਕੋਈ ਨਉ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਆਏ ਸ੍ਰੀ ਹਰਕਿਸ਼ਨ ਤੇ ਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨੀ ਵਾਹੀ ਤਨਾਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆਰੀ ਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੀ ਉੱਟਿਆਂ ਦੀ ਓੜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਆਪ ਜੀ ਦੀ ਹਜੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਬਾਣੀ ਦੇ ਪਾਠ ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸੰਧਿਆ ਵੇਲੇ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जिन कल राखी मेरी